0: सुखदाय हर को नाम सदा सुखदाय
1: हर को नाम सदा सुखदाय
0: जा को सिमर अजा

0: सब सगले सुखी बसाए हर की
1: हर की
0: हर की फल हर की।

ਭਾਈ ਗੁਰਦਾਸ ਜੀ ਦੀ ਉਚਾਰੀ ਹੋਈ। ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਪਰਮੇਸ਼ਰ ਦੇ ਨਾਮ ਦੀ ਸਿਫਤ ਕੀਤੀ ਹੈ ਕਿ ਜਦੋਂ ਕੋਈ ਪਰਮੇਸ਼ਰ ਦਾ ਨਾਮ ਲੈਂਦਾ ਹੈ ਸੱਚੇ ਮਨੋ, ਤਾਂ ਉਹ ਕਿੰਨਾ ਵੀ ਗੁਨਾਹਗਾਰ

ਜਦੋਂ ਕੋਈ ਸੱਚੇ ਮਨੋ ਨਾਰਾਇਣ ਕਹਿੰਦਾ ਤਾਂ ਭਾਵੇਂ ਉਹ ਗੁਨਾਹਗਾਰ ਹੈ, ਪਾਪੀ ਹੈ, ਉਹਦਾ ਵੀ ਉਧਾਰ ਹੋ ਜਾਂਦਾ ਹੈ।

ਜਿਹਦੇ ਬਾਰੇ ਬਾਣੀ ਵਿੱਚ ਸਹਿਬ ਜੀ ਬਿਆਨ ਕਰਦੇ ਨੇ, ਅਜਾਮਲ ਪਾਪੀ ਜੱਗ ਜਾਣੇ। ਇਸ ਅਜਾਮਲ ਪਾਪੀ ਨੂੰ ਸਾਰਾ ਸੰਸਾਰ ਜਾਣਦਾ। ਆਓ ਵਿਚਾਰ ਕਰੀਏ, ਕਿਸ ਤਰ੍ਹਾਂ ਇਹ ਪਾਪੀ ਬਣਿਆ।

अजामल एक पंडित का लड़का सी। अजामल का पिता राजे के दरबार में

ਸਮਝਾਇਆ ਅਜਾਮਲ, ਵੇਸਵਾ ਦੇ ਕੋਲ ਜਾਣਾ ਬੰਦ ਕਰ ਦੇ, ਪੜਾਈ ਕਰ, ਆਪਣਾ ਮਨ ਪੜਾਈ ਵਿਚ ਲਗਾ। ਅਜਾਮਲ ਨਾ ਮੰਨਿਆ। ਅਜਾਮਲ ਦੇ ਪਿਤਾ ਨੂੰ ਪਤਾ ਲੱਗ ਗਿਆ।

ਵਿਆਹ ਹੋ ਗਿਆ ਪਰ ਵਿਸਵਾ ਕੋਲ ਜਾਣਾ ਬੰਦ ਨਾ ਕੀਤਾ। ਇਸੇ ਗਮ ਦੇ ਵਿੱਚ ਅਜਾਮਲ ਦਾ ਪਿਤਾ ਚੱਲ ਵਸਿਆ। ਪਿਤਾ ਮਰ ਗਿਆ। ਰਾਜੇ ਨੇ ਅਜਾਮਲ ਨੂੰ ਆਪਣੇ ਦਰਬਾਰ ਵਿੱਚ ਰਾਜ ਪੰਡਿਤ ਦੀ ਨੌਕਰੀ ਦੇ ਦਿੱਤੀ ਪਰ ਅਜਾਮਲ ਨੇ ਉਸ ਵੇਸਵਾ ਕੋਲ ਜਾਣਾ ਫੇਰ ਵੀ ਬੰਦ ਨਾ ਕੀਤਾ। ਰਾਜੇ ਨੂੰ ਪਤਾ ਲੱਗ ਗਿਆ। ਰਾਜੇ ਨੇ ਸਮਝਾਇਆ, ਦੇਖ ਅਜਾਮਲ, ਤੂੰ ਰਾਜ ਪੰਡਿਤ ਹੈ, ਤੂੰ ਲੋਕਾਂ ਨੂੰ ਉਪਦੇਸ਼ ਦੇਣਾ ਹੈ, ਜੇ ਤੂੰ ਮਾੜੇ ਕੰਮ ਕਰੇਗਾ ਤੇ ਲੋਕਾਂ ਨੂੰ ਕਿਵੇਂ ਸਮਝਾਵੇਂਗਾ।

ਦਰਬਾਰ ਸਾਰਾ ਜ਼ਬਤ ਕਰ ਲਿਆ ਜਾਏਗਾ ਤੇ ਇਹਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏਗਾ। ਪਰ ਅਜਾਮਲ ਰਾਜੇ ਦੀ ਗੱਲ ਸੁਣ ਕੇ ਵੀ ਨਾ ਮੰਨਿਆ ਤਾਂ ਰਾਜੇ ਨੇ ਹੁਕਮ ਦਿੱਤਾ ਇਹਦਾ ਘਰਬਾਰ ਜ਼ਬਤ ਕਰ ਲਿਆ ਜਾਏ। ਅਜਾਮਲ ਨੂੰ ਕਲਾਵਤੀ ਵੇਸਵਾ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏ। ਅਜਾਮਲ ਤੇ ਕਲਾਵਤੀ ਵੇਸਵਾ ਨੂੰ ਦੇਸ਼ ਨਿਕਾਲਾ ਮਿਲ ਗਿਆ। ਇੱਕ ਜੰਗਲ ਦੇ ਵਿੱਚ ਝੁੱਗੀ ਪਾ ਕੇ ਇਹ ਦੋਨੋਂ ਜਣੇ ਰਹਿਣ ਲੱਗ ਪਏ। ਗੁਰੂ ਤੋਂ ਬੇਮੁਖ ਹੋਇਆ, ਘਰ ਬਾਰ ਛੁੱਟ ਗਿਆ, ਧਨ ਪਦਾਰਥ ਵੀ ਕੋਲ ਨਹੀਂ। ਗੁਰੂ ਤੇ ਬੇਮੁਖ ਹੋ ਕੇ ਪਾਪ ਕਮਾਣ ਲੱਗ ਪਿਆ। ਆਪਣਾ ਜਿਹੜਾ ਜਨਮ ਹੈ

ਜਾਲ ਲਗਾਉਂਦਾ ਪੰਛੀ ਪਕੜਦਾ। ਕੁਝ ਪੰਛੀ ਮਾਰ ਕੇ ਸਬਜ਼ੀ ਬਣਾ ਲੈਂਦੇ ਨੇ, ਕੁਝ ਪੰਛੀ ਵੇਚ ਕੇ ਆਟਾ ਦਾਲ ਲੈ ਆਉਂਦੇ, ਗੁਜ਼ਾਰਾ ਕਰਦੇ। ਜਿਹੜੇ ਪੁੱਤਰ ਪੈਦਾ ਹੋਏ ਉਹ ਵੀ ਮਾੜੇ ਕਰਮ ਕਰਦੇ ਨੇ। ਅਜਾਮਲ ਦਾ ਸਰੀਰ ਰੋਗੀ ਹੋ ਗਿਆ, ਕਿਉਂ ਕਿ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਦੁੱਖ ਤਦੇ ਜਾਂ ਵਿਸਰ ਜਾਵੇ ਜਦੋਂ ਇਨਸਾਨ ਪਰਮੇਸ਼ਰ ਨੂੰ ਭੁਲਾ ਦਿੰਦਾ, ਪਰਮੇਸ਼ਰ ਦਾ ਡਰ ਮਨ ਵਿੱਚੋਂ ਕੱਢ ਦਿੰਦਾ, ਫਿਰ ਪਾਪ ਕਰਦਾ। ਤੇ ਜਿਹੜਾ ਪਾਪ ਕਰਨ ਵਾਲਾ ਹੈ, ਅੰਤ ਉਹ ਇੰਨਾ ਦੁਖੀ ਹੋ ਜਾਂਦਾ ਕਿ ਪਛਤਾਉਣ ਦਾ ਮੌਕਾ ਵੀ ਨਹੀਂ ਮਿਲਦਾ ਕਈ ਵਾਰੀ। ਅਜਾਮਲ ਸਰੀਰ ਰੋਗੀ ਹੋ ਗਿਆ, ਪੁੱਤਰ ਵੀ ਪਾਪੀ ਨਿਕਲੇ। ਛੇ ਪੁੱਤ ਜਾਏ ਵੇਸਵਾ, ਉਸ ਵੇਸਵਾ ਨੇ ਛੇ ਪੁੱਤਰਾਂ ਨੂੰ ਜਨਮ ਦਿੱਤਾ, ਪਾਪਾਂ ਦੇ ਫਲ ਇੱਛੇ ਲਿਆ। ਪਾਪ ਕੀਤੇ ਸਨ ਤੇ ਪਾਪਾਂ ਦਾ ਫਲ ਪਾਪ ਹੀ ਮਿਲਿਆ। ਅੱਤ ਦੇ ਦੁਖੀ ਹੋ ਗਏ ਤੇ ਹੁਣ ਸੋਚਦੇ ਨੇ, ਗੁਰੂ ਦਾ ਕਹਿਣਾ ਨਹੀਂ ਮੰਨਿਆ, ਪਿਤਾ ਦਾ ਕਹਿਣਾ ਨਹੀਂ ਮੰਨਿਆ, ਤੇ ਆਪ ਵੀ ਦੁਖੀ ਤੇ ਔਲਾਦ ਵੀ

ਇੱਕ ਦਿਨ ਅਜਾਮਲ ਪੰਛੀ ਲੈਣ ਵਾਸਤੇ ਜੰਗਲ ਚਲਾ ਗਿਆ। ਦੂਸਰੇ ਪਾਸੇ ਕਲਾਵਤੀ ਵੇਸਵਾ ਜਿਹੜੀ ਅਜਾਮਲ ਦੀ ਘਰਵਾਲੀ ਬਣ ਚੁੱਕੀ, ਘਰ ਦੇ ਬਾਹਰ ਖਲੋਤੀ ਹੈ। ਕੁਝ ਮਹਾਤਮਾ ਮਹਾਂਪੁਰਸ਼ ਉਸ ਪਾਸੇ ਆ ਨਿਕਲੇ। ਕਲਾਵਤੀ ਨੇ ਉਹਨਾਂ ਸਾਧੂਆਂ ਨੂੰ ਸੰਤਾਂ ਨੂੰ ਆਪਣੇ ਘਰ ਬਿਠਾ ਲਿਆ। ਆਪ ਬਾਹਰ ਖੜੀ ਹੋ ਕੇ ਅਜਾਮਲ ਦੀ ਉਡੀਕ ਕਰਨ ਲੱਗੀ। ਥੋੜੀ ਦੇਰ ਬਾਅਦ ਅਜਾਮਲ ਆਇਆ, ਚਾਦਰ ਮੋਢੇ ਤੇ ਮਾਰੀ। ਕੁਝ ਪੰਛੀ ਨੇ ਚਾਦਰ ਵਿੱਚ ਚਾਦਰ ਖੂਨ ਦੇ ਨਾਲ ਭਰੀ ਹੋਈ। ਕਲਾਵਤੀ ਕਹਿਣ ਲੱਗੀ ਅਜਾਮਲ ਨੂੰ, ਇਹ ਜਿਹੜੀ ਪਾਪਾਂ ਦੀ ਪੰਡ ਲਿਆਂਦੀ ਹੈ ਇਹਨੂੰ ਬਾਹਰ ਰੱਖ ਦਿਓ। ਘਰ ਸੰਤ ਆਏ ਨੇ, ਸਾਰੀ ਉਮਰ ਪਾਪ ਕਮਾਏ ਨੇ, ਕਿਸੇ ਦਾ ਕਹਿਣਾ ਨਹੀਂ ਮੰਨਿਆ। ਕੋਈ ਚੰਗੇ ਕਰਮ ਕੀਤੇ ਨੇ ਕਿਸੇ ਵੇਲੇ ਦੇ ਕਿ ਅੱਜ ਮਹਾਂਪੁਰਸ਼ ਸਾਡੇ ਘਰ ਆਏ ਨੇ। ਆਓ ਸੰਤਾਂ ਦੀ ਸ਼ਰਨ ਪੈ ਚਲੀਏ, ਹੋ ਸਕਦਾ ਹੈ

ਸੰਤਾਂ ਨੂੰ ਭੇਟਾ ਦੇਣ ਵਾਸਤੇ ਕੁਝ ਹੈ? ਕਲਾਵਤੀ ਨੇ ਕਿਹਾ, ਥੋੜੇ ਜਿਹੇ ਛੋਲੇ ਨੇ। ਉਹ ਛੋਲੇ ਤੇ ਪਾਣੀ ਸੰਤਾਂ ਦੇ ਅੱਗੇ ਰੱਖਿਆ। ਸੰਤਾਂ ਨੇ ਛੋਲੇ ਖਾਧੇ, ਪਾਣੀ ਪੀਤਾ, ਤੁਰਨ ਲੱਗੇ। ਅਜਾਮਲ ਤੇ ਕਲਾਵਤੀ ਹੱਥ ਜੋੜ ਕੇ ਖੜੇ ਹੋ ਗਏ। ਕਹਿਣ ਲੱਗੇ, ਮਹਾਰਾਜ, ਸਾਰੀ ਉਮਰ ਪਾਪ ਕੀਤਾ, ਕਿਸੇ ਦਾ ਕਹਿਣਾ ਨਹੀਂ ਮੰਨਿਆ, ਔਲਾਦ ਵੀ ਭੈੜੀ ਨਿਕਲੀ, ਸਾਡੇ ਸਰੀਰ ਵੀ ਰੋਗੀ ਹੋ ਗਏ, ਕਿਰਪਾ ਕਰੋ, ਸਾਡਾ ਉਧਾਰ ਕਰ ਦਿਓ। ਸੰਤਾਂ ਨੇ ਕਿਹਾ, ਅਜਾਮਲ, ਅਗਰ ਇਨਸਾਨ ਪਹਿਲਾਂ ਠੀਕ ਰਸਤੇ

ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦਾ। ਇਸ ਤਰ੍ਹਾਂ ਕਰੋ, ਇੱਕ ਪੁੱਤਰ ਤੁਹਾਡੇ ਘਰ ਹੋਰ ਹੋਵੇਗਾ ਸਤਵਾਂ, ਉਹਨੂੰ ਧਰਮਸ਼ਾਲਾ ਲੈ ਜਾਇਓ। ਉੱਥੇ ਜਾ ਕੇ ਉਹਦਾ ਨਾਮ ਨਾਰਾਇਣ ਰੱਖਿਓ, ਤੁਹਾਡਾ ਉਧਾਰ ਹੋ ਜਾਏਗਾ। ਇਹ ਗੱਲ ਕਹਿ ਕੇ ਤੇ ਮਹਾਂਪੁਰਸ਼ ਆਪਣੇ ਰਸਤੇ ਚਲੇ।

ਗੁਰਮੁਖ ਨਾਉ ਨਾਰਾਇਣ ਕਹਿਆ। ਜਦੋਂ ਇਹ ਗੁਰਦੁਆਰੇ ਗਏ, ਗੁਰੂ ਦੇ ਦੁਆਰੇ ਗਏ ਤੇ ਮਹਾਂਪੁਰਸ਼ਾਂ ਨੇ ਅਜਾਮਲ ਦੇ ਸੱਤਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ, ਗੁਰਮੁਖ ਨਾਉ ਨਾਰਾਇਣ ਕਹਿਆ। ਗੁਰਮੁਖਾਂ ਨੇ ਮਹਾਂਪੁਰਸ਼ਾਂ ਨੇ ਕਿਹਾ, ਅਜਾਮਲ ਤੇਰੇ ਪੁੱਤਰ ਦਾ ਨਾਮ ਅਸੀਂ ਨਾਰਾਇਣ ਰੱਖਿਆ ਹੈ, ਇਸ ਨੂੰ ਤੁਸੀਂ ਹੁਣ ਨਾਰਾਇਣ ਕਹਿਣਾ। ਭਾਈ ਗੁਰਦਾਸ ਜੀ ਬਿਆਨ

ਸੱਚਖੰਡ ਲੈ ਗਏ ਜਮਾ ਦੇ ਡੰਡ ਤੂੰ, ਜਮਾ ਦੀ ਮਾਰ ਤੂੰ। ਉਹ ਪਾਪੀ ਅਜਾਮਲ ਬਚ ਗਿਆ। ਕਿਉਂ ਬਚ ਗਿਆ? ਨਾਏ ਲਏ ਦੁੱਖ ਡੇਰਾ ਟਹਿਆ। ਜਿਹੜਾ ਵੀ ਉਸ ਪਰਮੇਸ਼ਰ ਦਾ ਨਾਮ ਲੈਂਦਾ ਹੈ, ਉਹਦੇ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ। ਬਾਣੀ ਵੀ ਉਸ ਗੱਲ ਦੀ ਗਵਾਹੀ ਭਰਦੀ ਏ, ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੇਜ।

ਮੇਰੋ ਮੇਰੋ ਸਤਿਗੁਰ ਪੂਰਾ ਪੂਰਾ ਖਾਲਸਾ ਖਾਲਸਾ ਮੇਰੋ ਮੇਰੋ ਸੱਜਣ ਸੱਜਣ ਪੂਰਾ ਪੂਰਾ।

ਸਾਧ ਸੰਗਤ ਹਜ਼ੂਰ ਦੇ ਆਗਮਨ ਦੀ ਸਾਹਿਬ ਕਲਗੀਧਰ ਪਾਤਸ਼ਾਹ ਦੇ ਆਗਮਨ ਪੁਰਬ ਦੀ ਸਾਰੀ ਸੰਗਤ ਨੂੰ ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਹਿਬ ਕਲਗੀਧਰ ਪਾਤਸ਼ਾਹ ਅੰਗ ਸੰਗ ਸਹਾਈ ਹੋਣ, ਸਦਾ ਸਿਰ ਤੇ ਮੇਰ ਪ੍ਰਿਆਤ ਰੱਖਣ। ਸਾਧ ਸਿੰਘ ਜੀ, ਅੱਜ ਵਧਾਈਆਂ ਦਾ ਦਿਨ ਹੈ, ਖਾਲਸਾ ਕੌਮ ਦਾ ਮਹਾਨ ਦਿਨ ਹੈ। ਪਰਿਪੂਰਨ ਪਰਮਾਤਮਾ ਆਪ ਅਕਾਲ ਪੁਰਖ ਬੇਦੀ ਕੁਲਭੂਸ਼ਣ ਕਲਯੁਗ ਜੀਵਾਂ ਦਾ ਬੇੜਾ ਪਾਰ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਪਵਿੱਤਰ ਧਰਤੀ ਨੂੰ ਭਾਗ ਲੱਗੇ ਨੇ, ਪਟਨਾ ਸਾਹਿਬ ਨੂੰ ਬਰਕਤ ਮਿਲੀ ਹੈ ਜੀ, ਪਟਨਾ ਸਾਹਿਬ ਨੂੰ ਮਾਣ ਪ੍ਰਾਪਤ ਹੋਇਆ ਜੀ।

ਹਜ਼ੂਰ ਕਹਿੰਦੇ ਨੇ ਮੇਰੇ ਬਜ਼ੁਰਗ ਬੜੇ ਉੱਚੇ ਲੰਬੇ ਜਵਾਨ ਸਨ ਤੇ ਰਾਜੇ ਦੇ ਘਰ ਸਿੱਪਾ ਸਲਾਰ ਲੱਗੇ ਹੋਏ ਸਨ। ਬੜਾ ਰਾਜ ਵਧਾਇਆ ਉਹਨੇ, ਬੜੀ ਸੇਵਾ ਕੀਤੀ। ਉਹਨਾਂ ਦੇ ਘਰ ਇੱਕ ਧੀ ਸੀ। ਕਹਿਣ ਲੱਗੇ ਬੱਚੀ ਬੜੀ ਸੁੰਦਰ ਹੈ, ਕਿਹਦੇ ਨਾਲ ਵਿਆਹੀਏ, ਮੁੰਡਾ ਚੰਗਾ ਹੋਣਾ ਚਾਹੀਦਾ, ਮਾਂ ਪਿਓ ਨੂੰ ਖਿਆਲ ਹੁੰਦਾ। ਇੱਕ ਦਿਨ ਸਲਾਹ ਕਰ ਰਹੇ ਸਨ ਤੇ ਘਰ ਵਾਲੀ ਕਹਿਣ ਲੱਗੀ, ਸਾਹਿਬ ਜੀ ਇਹ ਸਾਡੇ ਘਰ ਜਿਹੜਾ ਪੰਜਾਬੀ ਮੁੰਡਾ ਲਾਹੌਰ ਤੋਂ ਆਇਆ ਨਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਬੜਾ ਸੁੰਦਰ ਹੈ, ਨਾਲੇ ਸਾਡਾ ਸਿੱਪਾ ਸਲਾਰ ਏ, ਉਂਝ ਵੀ ਜਵਾਨ ਏ, ਜਰਨੈਲ ਏ, ਤੇ ਇਹਦੇ ਨਾਲ ਕਿਉਂ ਨਾ ਵਿਆਹ ਕਰ ਦਈਏ। ਹਜ਼ੂਰ ਕਹਿੰਦੇ ਨੇ

ਥੋੜੀਆਂ ਕਿਉਂ ਚੱਲੀ ਜੀ ਮਾਂ ਨੇ ਆਖਿਆ ਜਾਣ ਨਾ ਦੇਸਾਂ ਥੋੜੀਆਂ ਸਾਹਿਬ ਜੀ ਜੇ ਤੁੱਠੇ ਹੋ ਨਾ ਤੇ ਰਾਤ ਮੇਰੀ ਝੋਲੀ ਵਿੱਚ ਪਾ ਦਿਓ ਇਹ ਸੇਵਾ ਥੋੜੀ ਕਰਨਗੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੱਜ ਆਗਮਨ ਮਨਾਏ ਜਾ ਰਹੇ ਹੋ ਇਹਨਾਂ ਦੀ ਪੜਦਾਦੀ ਮਾਂ ਮਾਂ ਭਾਨੀ ਸਤਸੰਗਤ ਜੀ ਬੜੀ ਬਖਸ਼ਿਸ਼ ਹੋਈ ਹੈ ਮਾਂ ਤੇ ਇੱਕ ਤੇ ਉਹ ਗੁਰੂ ਪੁੱਤਰੀ ਏ ਦੂਜਾ ਗੁਰੂ ਦੇ ਘਰੋਂ ਏ ਤੀਜੇ ਉਹ ਗੁਰੂ ਦੀ ਮਾਂ ਏ ਚੌਥੇ ਉਹ ਗੁਰੂ ਦੀ ਦਾਦੀ ਏ ਗੁਰੂ ਅਮਰਦਾਸ ਦੀ ਸਪੁੱਤਰੀ ਏ ਤੇ ਗੁਰੂ ਰਾਮਦਾਸ ਦੇ ਘਰੋਂ ਏ ਗੁਰੂ ਅਰਜਨ ਸਾਹਿਬ ਦੀ ਮਾਂ ਏ ਸਰਵ ਸ਼ਕਤੀਮਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਏ ਸਤਸੰਗਤ ਇਸ ਖਾਨਦਾਨ ਦੀ ਮਾਲਕ ਹੈ ਇਸ ਖਾਨਦਾਨ ਨੂੰ ਜਨਮ ਦੇਣ ਵਾਲੀ ਮਾਂ ਏ ਜਾਣ ਲੈਂਦੇ

ਇਸ ਅਨਮੋਲ ਖਜ਼ਾਨੇ ਤੋਂ ਅਸੀਂ ਲਾਭ ਲੈ ਸਕੀਏ। ਸਤਸੰਗ ਜੀ, ਜਪਜੀ ਸਾਹਿਬ ਦੀ ਇਤਨੀ ਮਹਾਨਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਦੇ ਵਿੱਚ ਆਪਣੀ ਜੋਤ ਟਿਕਾਈ ਹੈ, ਆਪਣਾ ਰੂਪ ਬਖਸ਼ਿਆ ਹੈ, ਇੱਕ ਵਾਰੀ ਪਿਆਰ ਨਾਲ ਆਖੋ।

ਗੁਰੂ ਨਾਨਕ ਨੇ ਸਾਡੀ ਝੋਲੀ ਵਿੱਚ ਪਾਇਆ, ਸਾਨੂੰ ਇਸ ਅਨਮੋਲ ਖਜ਼ਾਨੇ ਦੀ ਪਹਿਚਾਣ ਹੋ ਜਾਵੇ। ਵਾਹਿਗੁਰੂ ਮਿਹਰ ਕਰੇ।

ਵੇਲੇ ਕੁਝ ਗੱਲਾਂ ਵੀ ਰਮਜਦੀਆਂ ਦੱਸਦਾ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿੱਚ ਜੋਤ ਟਿਕਾਈ ਤੇ

ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ। ਬੈਠ ਕਹੇ ਅੰਗਦ ਸੰਗ ਬਚਨਾ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕੋਈ ਬਚਨ ਕੀਤੇ। ਬੈਠ ਕਹੇ ਅੰਗਦ ਸੰਗ ਬਚਨਾ, ਪਰਉਪਕਾਰ ਜਿਨੇ ਮਨ ਰਚਨਾ, ਅਬ ਤੁਮ ਜਗਤ ਉਦਾਹਰਣ ਕਾਰਨ, ਮੂਲ ਮੰਤਰ ਸ਼ੁਭ ਕਰੋ ਸੁਧਾਰਨ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆ ਬਚਨ ਕੀਤੇ। ਕੀ ਬਚਨ ਕੀਤੇ? ਅਨੇਕਾਂ ਸਿੱਖ ਆਉਣਗੇ ਤੁਹਾਡੇ ਕੋਲੋਂ, ਜਿਹੜੇ ਹੱਥ ਜੋੜ ਕੇ ਹੱਥ ਟੱਡ ਕੇ ਸਿੱਖੀ ਦੀ ਦਾਤ ਮੰਗਣਗੇ, ਤੇ ਜਿਹਨੂੰ ਵੀ ਸਿੱਖੀ ਦੀ ਦਾਤ ਦਿਓਗੇ ਤੇ ਇੱਕ ਉਪਦੇਸ਼ ਨਾਲ ਜ਼ਰੂਰ ਦੇਣਾ। ਉਹ ਕਿਹੜਾ? ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਸਾਵਧਾਨ ਹੋ ਕੇ ਕਰਨਾ। ਜਿਹੜਾ ਵੀ ਸਿੱਖ ਬਣਨ ਦੀ ਅਭਿਲਾਖਾ ਲੈ ਕੇ ਆਵੇ ਉਹਨੂੰ ਇਹ ਉਪਦੇਸ਼ ਜ਼ਰੂਰ ਦੇਣਾ। ਕਿਵੇਂ ਵੇਰਵਾ ਦਿੱਤਾ? ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਜਿਹੜਾ ਵੀ ਨਰ ਸਿੱਖੀ ਦੀ ਅਭਿਲਾਖਾ ਲੈ ਕੇ ਆਵੇ, ਨਿਸਮੈ ਉਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਉਹਨੂੰ ਇਹ ਉਪਦੇਸ਼ ਦੇਣਾ, ਭਾਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਦੀ ਬਾਣੀ ਸਾਵਧਾਨ ਹੋ ਕੇ ਪੜਨੀ ਏ, ਤਾਂ ਤੂੰ ਸਿੱਖ ਹੈ। ਆਖੋ ਸਤਨਾਮ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਨਿਸਮੈ ਉੱਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਬਚਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨਾਲ ਕਰਦੇ ਹੋਏ ਜਪਜੀ ਦੇ ਬਾਰੇ, ਕਿਉਂਕਿ ਦਾਸ ਉਹੀ ਵਿਚਾਰ ਲੈ ਰਿਹਾ। ਇੱਕ ਹੋਰ ਬਚਨ ਕੀਤਾ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਕਿ ਗੁਰੂ ਅੰਗਦ ਜੀ, ਧਰਤੀ ਤੇ ਲੋਕ ਆਪਣੀ ਕਾਮਨਾ ਦੀ ਪੂਰਤੀ ਲਈ ਤਿੰਨ ਚੀਜ਼ਾਂ ਦਾ ਸਹਾਰਾ ਲੈਂਦੇ ਨੇ, ਇੱਕ ਜੰਤਰ ਦਾ, ਇੱਕ ਮੰਤਰ ਦਾ, ਇੱਕ ਤੰਤਰ ਦਾ। ਆਖੋ ਸਤਨਾਮ। ਇਹ ਤਿੰਨ ਚੀਜ਼ਾਂ ਦਾ ਲੋਕ ਸਹਾਰਾ ਲੈਂਦੇ। ਸਾਧ ਸੰਗਤ ਗੌਰ ਕਰਿਓ, ਜੰਤਰਾਂ ਦਾ, ਮੰਤਰਾਂ ਦਾ ਤੇ ਤੰਤਰਾਂ ਦਾ। ਤੇ ਧੰਨ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ ਨੂੰ ਕਹਿਣ ਲੱਗੇ, ਮੈਂ ਦੁਨੀਆਂ ਨੂੰ ਇੱਕ ਇਹੋ ਜਿਹੀ ਦਾਤ ਦੇ ਚੱਲਿਆ ਵਾਂ ਕਿ ਸਾਰੇ ਜੰਤਰ ਮੰਤਰ ਤੇ ਤੰਤਰ ਇਹ ਜਪਜੀ ਦੀ ਬਾਣੀ ਦੇ ਵਿੱਚ ਹੀ ਨੇ। ਆਖੋ ਸਤਨਾਮ। ਮੇਰੇ ਸਿੱਖ ਨੂੰ ਕਿਸੇ ਜੰਤਰਾਂ ਮੰਤਰਾਂ ਤੰਤਰਾਂ ਦੀ ਲੋੜ ਨਹੀਂ, ਜਪਜੀ ਪੜ ਲਵੇ ਸਭ ਕੁਝ ਵਿੱਚ ਆ ਜਾਏਗਾ। ਸਤਸੰਗ ਜੀ, ਕਿਵੇਂ ਇਹਦਾ ਵੇਰਵਾ ਦਿੱਤਾ? ਧਰੇ ਕਾਮਨਾ ਪੜ ਹੈ ਇੱਕ ਮਨ, ਕੋਈ ਕਾਮਨਾ ਤੇਰੇ ਅੰਦਰ ਹੈ, ਜੰਤਰ ਦਾ ਸਹਾਰਾ ਨਾ ਲੈ, ਕਿਸੇ ਮੰਤਰ ਦਾ ਸਹਾਰਾ ਨਾ ਲੈ, ਕਿਸੇ ਤੰਤਰ ਦਾ ਸਹਾਰਾ ਨਾ ਲੈ, ਜਪਜੀ ਦਾ ਸਹਾਰਾ ਲੈ। ਕੀ ਆਖਿਆ? ਧਰੇ ਕਾਮਨਾ ਪੜ ਹੈ ਇੱਕ ਮਨ, ਹੋਏ ਸੰਪੂਰਨ ਤੈਂ ਕੀ ਤਤ ਛਿਨ। ਕੋਈ ਮਨ ਵਿੱਚ ਕਾਮਨਾ ਪੜ ਜਪਜੀ, ਕਹਿੰਦੇ ਤਤ ਛਿਨ ਵਿੱਚ ਤੈਨੂੰ ਪ੍ਰਾਪਤੀ ਹੋਏਗੀ। ਅੱਗੋਂ ਕੀ ਕਹਿੰਦੇ? ਜੰਤਰ ਮੰਤਰ ਪੁਨ ਤੰਤਰ ਮਹਾਨਾ। ਆਖੋ ਸਤਨਾਮ ਹੈ। ਇਹ ਜਪਜੀ ਦੀ ਬਾਣੀ ਸਾਰੇ ਜੰਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਹੈ। ਇਹ ਗੁਰੂ ਨਾਨਕ ਜੀ ਕਹਿ ਰਹੇ ਗੁਰੂ ਅੰਗਦ ਸਾਹਿਬ ਜੀ ਨੂੰ, ਉਹਨਾਂ ਨੂੰ ਨਹੀਂ ਕਹਿ ਰਹੇ, ਸਾਨੂੰ ਉਪਦੇਸ਼ ਦੇ ਰਹੇ ਨੇ। ਸਿੱਖਾ, ਜੰਤਰ ਮੰਤਰ ਪੁਨ ਤੰਤਰ ਮਹਾਨਾ, ਭੂਤ ਜੇ ਪ੍ਰੇਤ ਦੈਂਤ ਬਲਵਾਨਾ,

ਸ਼ਾਸਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਮਹਾਨਤਾ ਦਾਸ ਦੇ ਇਤਿਹਾਸ ਵਿੱਚ ਜਦੋਂ ਜਪਜੀ ਸਾਹਿਬ ਦੀ ਖੋਜ ਕੀਤੀ ਦੰਗ ਰਹਿ ਗਿਆ। ਸਾਧ ਸੰਗਤ ਅਫਗਾਨ ਦੇ ਪਠਾਣਾ ਦੇ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜੰਗ ਹੋਈ ਹੈ ਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਅਕਾਲੀ ਫੂਲਾ ਸਿੰਘ ਵੀ ਸ਼ਹੀਦ ਹੋ ਗਿਆ, ਹਰੀ ਸਿੰਘ ਨਲੂਆ ਵੀ ਸ਼ਹੀਦ ਹੋ ਗਿਆ, ਆਪ ਸਤਨਾਮ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਬਰਦਾਸ਼ਤ ਨਾ ਹੋਇਆ, ਆਪ ਆਗੂ ਬਣ ਕੇ ਫੌਜਾਂ ਲੈ ਕੇ ਤੁਰ ਪਏ ਤੇ ਕਹਿੰਦੇ ਫੌਜਾਂ ਲੈ ਕੇ ਤੁਰ ਪਏ, ਆਪ ਕਿਹੜੇ ਏਡੇ ਵੱਡੇ ਸੂਰਮੇ ਸ਼ਹੀਦ ਹੋ ਗਏ ਨੇ, ਆਪ ਚੱਲਾਂ, ਇਹਨਾਂ ਪਠਾਣਾ ਨੇ ਅੱਤ ਚੁੱਕੀ ਏ ਤੇ ਕਹਿੰਦੇ ਅੱਗੇ ਆ ਗਿਆ ਅਟਕ ਦਰਿਆ। ਸਾਧ ਸੰਗਤ ਜੀ ਜਦੋਂ ਅਟਕ ਦਰਿਆ ਆ ਗਿਆ, ਉਸ ਵੇਲੇ ਦਾ ਇਤਿਹਾਸ ਲਿਖਦਾ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਬਾਬਾ ਵੀਰ ਸਿੰਘ ਜੀ ਬੇਦੀ ਔਰੰਗਾਬਾਦ ਵਾਲੇ ਇਹ ਨਾਲ ਸਨ। ਇਹਨਾਂ ਦਾ ਬਹੁਤ ਪਿਆਰ ਸੀ ਮਹਾਰਾਜਾ ਰਣਜੀਤ ਸਿੰਘ ਨਾਲ, ਬਾਬਾ ਵੀਰ ਸਿੰਘ ਜੀ ਬੇਦੀ। ਦਾਸ ਇੱਕ ਮਿੰਟ ਇੱਥੇ ਆਪ ਜੀ ਨਾਲ ਸਾਂਝ ਕਰੇ। ਬਾਬਾ ਵੀਰ ਸਿੰਘ ਜੀ ਕੌਣ ਸਨ? ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਵਰਸਾਏ ਹੋਏ, ਅੱਗੋਂ ਇਹਨਾਂ ਨੂੰ ਗੱਦੀ ਮਿਲੀ ਸੀ, ਉਹਨਾਂ ਤੋਂ ਵਰਸਾਏ। ਮੈਂ ਇੱਕ ਮਿੰਟ ਇਤਿਹਾਸ ਦਾ ਵੇਰਵਾ ਦੇ ਦਵਾਂ। ਬਾਬਾ ਸਾਹਿਬ ਸਿੰਘ ਬੇਦੀ ਕੌਣ ਸਨ? ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨਾਲ ਪੈਦਾ ਹੋਏ ਸਨ। ਆਖੋ ਸਤਨਾਮ। ਇਹ ਸਾਧ ਸੰਗਤ ਜੀ, ਕਲਗੀਧਰ ਜੀ ਦਾ ਮੇਲ ਹੋਇਆ ਸੀ ਬਾਬਾ ਕਲਾਧਾਰੀ ਜੀ ਨਾਲ, ਤੇ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ, ਇਹ ਵੀ ਬੇਦੀਆਂ ਚ, ਇਹਨਾਂ ਨੂੰ ਵਚਨ ਕੀਤਾ ਕਿ ਭੱਲਿਆਂ ਨੇ ਵੀ ਅੰਮ੍ਰਿਤ ਛਕ ਲਿਆ, ਤ੍ਰਿਹਣਾ ਨੇ ਵੀ ਅੰਮ੍ਰਿਤ ਛਕ ਲਿਆ, ਸੋਢੀਆਂ ਨੇ ਵੀ ਅੰਮ੍ਰਿਤ ਛਕ ਲਿਆ, ਪਰ ਬੇਦੀਆਂ ਨੇ ਅੰਮ੍ਰਿਤ ਨਹੀਂ ਛਕਿਆ, ਭਾਈ ਤੁਸੀਂ ਵੀ ਅੰਮ੍ਰਿਤ ਛਕ ਲਓ। ਇਹ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ ਨਾਲ ਵਚਨ ਕੀਤੇ, ਤੇ ਬਾਬਾ ਕਲਾਧਾਰੀ ਜੀ ਬੇਦੀ ਅੰਸ਼ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅੱਗੇ ਸੀਸ ਨਿਵਾਇਆ ਤੇ ਕੀ ਆਖਿਆ? ਕਹਿਣ ਲੱਗੇ ਜੀ, ਆਪ ਜੀ ਦਾ ਹੁਕਮ ਹੈ, ਅਸੀਂ ਆਪਣੇ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ। ਆਖ ਸਤਨਾਮ। ਗੁਰੂ ਗੋਬਿੰਦ ਸਿੰਘ ਜੀ ਬਹੁਤ ਪ੍ਰਸੰਨ ਹੋਏ ਤੇ ਕੀ ਆਖਿਆ ਬਾਬਾ ਕਲਾਧਾਰੀ ਜੀ ਨੂੰ? ਬੇਦੀ ਅੰਸ਼ ਵਿੱਚ ਉਹ ਸਨ ਕਿ ਜਿਹੜਾ ਤੁਸੀਂ ਕਿਹਾ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ, ਤੇ ਅਸੀਂ ਪੋਤਰੇ ਦਾ ਨਾਂ ਤੁਹਾਨੂੰ ਅੱਜ ਹੀ ਦੇ ਦੇਣੇ ਆ ਕਿ ਜਿਸ ਪੋਤਰੇ ਨੂੰ ਅੰਮ੍ਰਿਤ ਛਕਾਓਗੇ ਉਹਦਾ ਨਾਂ ਬਾਬਾ ਸਾਹਿਬ ਸਿੰਘ ਜੀ ਰੱਖਣਾ। ਆਖ ਸਤਨਾਮ। ਇਹ ਉਹ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਹੀ ਨਾਂ ਰੱਖਤਾ ਸੀ, ਉਹਨਾਂ ਦੀ ਬਖਸ਼ਿਸ਼ ਨਾਲ ਆਏ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਬਾਅਦ ਸਾਧ ਸੰਗਤ ਜੀ, ਇਹ ਬਾਬਾ ਵੀਰ ਸਿੰਘ ਜੀ ਗੱਦੀ ਤੇ ਸਨ, ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਨ। ਤੇ ਸਾਧ ਸੰਗਤ ਜਦੋਂ ਅਟਕ ਦਰਿਆ ਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਕਿ ਜਿਹੜੀਆਂ ਫੌਜਾਂ ਸਾਡੀਆਂ ਅਟਕ ਤੋਂ ਪਰੇ ਲੜ ਰਹੀਆਂ, ਅਟਕ ਇੰਨਾ ਚੜਿਆ ਕਿ ਉਹਨਾਂ ਨੂੰ ਮਦਦ ਇੰਨੀ ਜਲਦੀ ਪਹੁੰਚਾਉਣੀ ਬੜੀ ਔਖੀ ਹੈ। ਤੇ ਫਿਰ ਕੀ ਕਿਹਾ ਬਾਬਾ ਵੀਰ ਸਿੰਘ ਜੀ? ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੋ ਕਿ ਕਿਸੇ ਤਰੀਕੇ ਇਹ ਫੌਜਾਂ ਤੇ ਅਸੀਂ ਦਰਿਆ ਪਾਰ ਕਰ ਜਾਈਏ। ਸਾਧ ਸੰਗਤ ਜੀ, ਜਪਜੀ ਦੀ ਬਾਣੀ ਦੀ ਤਾਕਤ। ਕਹਿੰਦੇ ਉਸ ਵੇਲੇ ਬਾਬਾ ਵੀਰ ਸਿੰਘ ਜੀ ਨੇ ਹਾਥੀ ਤੋਂ ਉਤਰ ਕੇ, ਹਾਥੀ ਤੇ ਚੜੇ ਸਨ, ਇੱਕ ਚਿੱਤ ਹੋ ਕੇ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ 13 ਵਾਰੀ ਇਹ ਪੰਕਤੀ ਪੜ੍ਹ ਕੇ ਸੁਣਿਆ, ਹਾਥ ਹੋਵੇ ਅਸਗਾਹ। ਅਸਗਾਹ ਦਾ ਅਰਥ ਹੈ ਸਮੁੰਦਰ। ਹਾਥ ਦਾ ਅਰਥ ਹੈ ਵੀ ਸਮੁੰਦਰ ਵੀ ਹੱਥ ਜਿੰਨਾ ਹੋ ਜਾਂਦਾ, ਜਗ੍ਹਾ ਦੇ ਦਿੰਦਾ। ਬਾਣੀ 'ਚ ਇੰਨੀ ਤਾਕਤ ਏ। ਗੁਰੂ ਨਾਨਕ ਦੇ ਚਰਨਾਂ 'ਚ ਬਾਬਾ ਵੀਰ ਸਿੰਘ ਜੀ ਨੇ ਅਰਦਾਸ ਕਰਕੇ 13 ਵਾਰੀ ਇਹ ਪੰਕਤੀ ਪੜ੍ਹ ਕੇ ਸੁਣਿਆ, ਹਾਥ ਹੋਵੇ ਅਸਗਾਹ, ਸੁਣਿਆ ਹਾਥ ਹੋਵੇ ਅਸਗਾਹ। ਤੇ ਸਾਧ ਸੰਗਤ ਆਪਣਾ ਹਾਥੀ ਅਟਕ ਦਰਿਆ ਦੇ ਵਿੱਚ ਵਾੜ ਦਿੱਤਾ, ਹਾਥੀ ਦੇ ਵਾੜਦਿਆਂ ਹੀ ਜਪਜੀ ਸਾਹਿਬ ਦਾ ਪਾਠ ਆਰੰਭ ਕਰਤਾ। ਇਤਿਹਾਸ ਲਿਖਦਾ
ਕਿ ਉਸ ਵੇਲੇ ਅਟਕ ਦਰਿਆ ਗਿੱਟੇ ਗਿੱਟੇ ਹੋ ਗਿਆ। ਆਖੋ ਸਤਨਾਮ। ਬਾਬਾ ਵੀਰ ਸਿੰਘ ਜੀ ਜਪ ਜੀ ਦਾ ਪਾਠ ਉੱਚੀ ਉੱਚੀ ਕਰ ਰਹੇ ਨੇ, ਚਿੱਤ ਜੋੜ ਕੇ ਦਰਿਆ ਨੇ ਰਾਹ ਦੇ ਦਿੱਤਾ। ਸਤ ਸੰਗਤ, ਦਰਿਆ ਨੇ ਰਾਹ ਦੇ ਦਿੱਤਾ ਤੇ ਫੌਜਾਂ ਸਾਰੀਆਂ ਲੰਘ ਗਈਆਂ। ਜਪ ਜੀ ਦੇ ਪਾਠ ਬਾਬਾ ਵੀਰ ਸਿੰਘ ਜੀ ਵਿੱਚ ਖਲੋ ਕੇ ਹਾਥੀ ਤੇ ਬਹਿ ਕੇ ਕਰ ਰਹੇ ਨੇ ਤੇ ਫੌਜਾਂ ਲੰਘ ਰਹੀਆਂ।

ਆਗਰੇ ਭੇਜਿਆ ਸੀ ਗੁਰੂ ਪਾਤਸ਼ਾਹ ਨੇ ਪ੍ਰਚਾਰ ਲਈ ਆਗਰੇ। ਭਾਈ ਗੁਰਦਾਸ ਜੀ ਆਗਰੇ ਸਨ ਤੇ ਜਦੋਂ ਇੱਕ ਸੁਨੇਹਾ ਪਹੁੰਚਿਆ ਕਿ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਨੇ। ਇੱਕ ਵਾਰੀ ਆਖੋ ਸਤਨਾਮ। ਜਿਸ ਮਾਲਕ ਨੂੰ ਮਨ ਵੇਚਿਆ ਹੋਵੇ ਜੋਤੀ ਜੋਤ ਸਮਾਉਣ ਦੀ ਖਬਰ ਮਿਲੇ ਕਿਵੇਂ ਰਹਿ ਸਕੇ। ਕਹਿੰਦੇ ਭਾਈ ਗੁਰਦਾਸ

ਜਾ ਗਿਆ, ਚੜਿਆ ਪਿਆ ਸੀ ਤੇ ਭਾਈ ਗੁਰਦਾਸ ਜੀ ਬੇੜੀ ਉਡੀਕ ਰਹੇ ਸਨ, ਕੋਈ ਬੇੜੀ ਆਵੇ ਬਹਿ ਕੇ ਤੇ ਪਾਰ ਕਰੀਏ। ਤੇ ਪਤਾ ਜਦੋਂ ਕੀਤਾ ਤੇ ਕੀ ਕਿਹਾ, ਇਸ ਵੇਲੇ ਸ਼ਾਮਾਂ ਪਈਆਂ ਨੇ, ਸਵੇਰ ਤੋਂ ਪਹਿਲੇ ਬੇੜੀ ਕੋਈ ਨਹੀਂ ਆਉਣੀ। ਸੋਚਦੇ ਪਏ ਨੇ ਕੀ ਕਰੀਏ ਤੇ ਇੱਕ ਸਿੱਖ ਕੋਲ ਆ ਗਿਆ। ਕੀ ਆਖਿਆ, ਭਾਈ ਗੁਰਦਾਸ ਜੀ ਜੇ ਇੱਕ ਮੇਰੀ ਬੇਨਤੀ ਮੰਨੋ, ਅੱਜ ਸ਼ਬਦ ਦਾ ਆਸਰਾ ਲੈ ਕੇ ਇਹ ਦਰਿਆ ਪਾਰ ਕਰ ਲਈ। ਆਖ ਸਤਨਾਮ, ਸਤਸੰਗ ਤੇ ਸੂਰਜ ਪ੍ਰਕਾਸ਼ ਦੀ ਇਤਿਹਾਸਕ ਸਾਖੀ ਏ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਇੱਕ ਸਿੱਖ ਦੀ ਬੇਨਤੀ, ਸ਼ਬਦ ਆਸਰੇ ਹੋਵੋ ਪਾਰ, ਇਮ ਨਿਸ਼ਚਾ ਸਤਿਗੁਰ ਕੋ ਧਾਰ। ਸ਼ਬਦ ਆਸਰੇ ਪਾਰ ਹੋ ਜਾਈਏ। ਸਭ ਸੰਗਤ ਕੋ ਕਹਾਂ ਬੁਝਾਈ, ਹਮ ਹੈ ਮੁਕਤ ਬੂਝ ਨੇ ਪਾਈ। ਭਾਈ ਗੁਰਦਾਸ ਜੀ ਕਹਿੰਦੇ, ਸਾਧ ਸੰਗਤ ਜੀ ਜੇ ਤੁਸੀਂ ਸਾਨੂੰ ਆ ਗੱਲ ਦੱਸੀ ਏ, ਤੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ। ਸਾਧ ਸੰਗਤ ਜੀ ਜਦੋਂ ਅਰਦਾਸ ਕੀਤੀ ਤੇ ਜਪਜੀ ਦਾ ਪਾਠ ਆਰੰਭ ਕਰਤਾ ਤੇ ਵਿਆਸਾ ਵਿਚ ਕਦਮ ਰੱਖਤਾ। ਆਖ ਸਤਨਾਮ, ਕਹਿੰਦੇ ਉਸ ਵੇਲੇ ਵਿਆਸਾ ਦਰਿਆ ਗੋਡੇ ਗੋਡੇ ਪਾਣੀ ਹੋ ਗਿਆ। ਇਹਦਾ ਵੇਰਵਾ ਦਿੱਤਾ, ਭਵਜਲ ਗੁਰ ਕੋ ਸ਼ਬਦ ਉਧਾਰੇ, ਇਹ ਬੱਪਰੀ ਕਿਆ ਨਦੀ ਨਾ ਤਾਰੇ। ਭਵਜਲ ਤੋਂ ਤਰ ਜਾਂਦਾ ਇਹ ਬਾਣੀ, ਸਦਕਾ ਨਦੀ ਨੀ ਤਾਰੇਗੀ। ਧਰ ਸ਼ਰਦਾ ਗੁਰ ਕੇ ਬਚ ਮਾਨੋ, ਉਤਰੇ ਪਾਰ ਬਿਲਮ ਨੇ ਛਾਨੋ, ਸਤਨਾਮ ਗੁਰਦਾਸ ਉਚਾਰਾ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ। ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ, ਪ੍ਰਥਮ ਪਹਿਲੇ ਆਪ ਅੱਗੇ ਲੱਗੇ। ਆਖੋ ਸਤਨਾਮ, ਜਾਨੂ ਲਗ ਜਲ ਪਾ ਸਲਤਾ ਕੋ, ਜਾਨੂ ਲਗ ਜਲ ਪਾ ਸਲਤਾ ਕੋ। ਉਹ ਸਲਤਾ ਉਸ ਗੱਲ ਨੂੰ, ਦਰੀ ਨਦੀ ਨੂੰ ਕਿਹਾ ਕਿ ਇਹ ਜਲ ਗੋਡੇ ਗੋਡੇ ਰਹਿ ਗਿਆ। ਸੰਗਤ ਸਗਲ ਦੇਖ ਕਰ ਤਾਂ ਕੋ, ਸਤਨਾਮ ਕੋ ਉਚਰੋ ਆਛੇ, ਗਮਨ ਕੀਨ ਗੁਰਦਾਸੇ ਪਾਛੇ, ਕਦ ਲਗ ਜਲ ਕਿਸਕੇ ਨੇ ਆਇਓ। ਕਦ ਲਗ ਕਿਸੇ ਦੇ, ਕਹਿੰਦੇ ਲੱਕ ਤੱਕ ਵੀ ਗੱਲ ਨਹੀਂ, ਜਲ ਨਹੀਂ ਆਇਆ ਗੋਡਿਆਂ ਤੋਂ ਤਾਂ ਨਹੀਂ ਜਲ ਵਧਿਆ, ਜਪਜੀ ਦੀ ਬਾਣੀ ਚੱਲ ਰਹੀ। ਆਖੋ ਸਤਨਾਮ, ਕਦ ਲਗ ਜਲ ਕਿਸਕੇ ਨੇ ਆਇਓ, ਤੇ ਸੰਗਤ ਸਕਲ ਪਾਰ ਉਤਰਾਇਓ। ਇੱਕ ਵਾਰੀ ਗੱਜ ਕੇ ਆਖੋ ਸਤਨਾਮ।

ਜਿਹੜੇ ਫਿਕਰ ਨਾਲ ਉਸਦਾ ਜ਼ਿਕਰ ਕਰਦੇ ਨੇ, ਜਿਹੜੇ ਫਿਕਰ ਨਾਲ ਉਸ ਜੀਵਨ ਨੂੰ ਗੁਜ਼ਾਰਨ ਲਈ ਉਚੇਚੇ ਫਿਕਰਮੰਦ ਰਹਿੰਦੇ ਨੇ ਜੋ ਗੁਰੂਆਂ ਨੂੰ ਪਾਇਆ ਹੈ, ਜੋ ਉਹਨਾਂ ਜੀਆ ਹੈ। ਇਸ ਸ਼ਬਦ ਦੁਆਰਾ ਪਰਮ ਤੱਤ ਦੀ ਪ੍ਰਾਪਤੀ ਵਾਸਤੇ ਜਦੋਂ ਦੁਨੀਆਂ ਵਿੱਚ ਲੋਕੀ ਅੰਨ ਤਿਆਗੀ, ਵੈਰਾਗੀ, ਸ਼ੈਵੀ, ਸੰਨਿਆਸੀ, ਤਾਰਕੁਲ ਦੁਨੀਆਂ, ਗੁਫਾਵਾਂ, ਮੰਦਰਾਂ, ਕੰਦਰਾਂ ਵਿੱਚ ਵੜਨ ਨੂੰ ਹੀ ਉੱਚਾ ਅਤੇ ਸੁੱਚਾ ਜੀਵਨ ਸਮਝਦੇ ਸਨ, ਤੇ ਇਸ ਕਾਇਆ ਨੂੰ ਜੋ ਪਰਮੇਸ਼ਰ ਨੇ ਆਪਣੇ ਹੀ ਰਹਿਣ ਲਈ ਹਰਿਮੰਦਰ ਸਾਜਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਾਂ ਅਨੁਸਾਰ, ਇਸ ਕਾਇਆ ਨੂੰ ਕਈ ਕਈ ਢੰਗਾਂ ਨਾਲ ਖਰਾਬ ਕਰਦੇ ਸਨ, ਕਰੂਪ ਕਰਦੇ ਸਨ। ਜੈਸਾ ਕਿ ਸ੍ਰੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਏ ਨਿਸ਼ਾਰਾ, ਨਰ ਨਾਰਾਇਣੀ ਦੇ ਇਸ ਦੇਹੀ ਕੋ ਸਿਮਰ ਹੈ ਦੇਵ ਤੇ ਸਵਾਹ ਦੇ ਉੱਤੇ ਮਲ ਲੈਣੀ, ਜਾਂ ਫਿਰ ਭੱਠੀਆਂ ਜਾਂ ਫਿਰ ਧੂਣੀਆਂ ਦੇ ਵਿਚਕਾਰ ਬੈਠ ਕੇ ਸਰੀਰ ਨੂੰ ਸੁਕਾਉਣਾ, ਰੱਤ ਸੁੱਕ ਜਾਏ, ਕਾਮ ਤੋਂ ਛੁਟਕਾਰਾ ਹੋ ਜਾਏ, ਐਸਾ ਕਦੀ ਨਾ ਹੋਇਆ। ਤਾਂ ਗੁਰੂ ਸਾਹਿਬਾਨ ਜੀ ਨੇ ਆਪਣੀ ਬਾਣੀ ਦੁਆਰਾ ਵੀ ਨਾਨਕ ਸੋ ਪ੍ਰਭ ਸਿਮਰੀਏ ਜਿਸ ਦੇ ਹੀ ਕੋ ਪਾਲ ਇਹ ਹੁਕਮ ਕੀਤੇ, ਤੇ ਇਸ ਸ਼ਬਦ ਦੁਆਰਾ ਵੀ ਫਰਮਾਉਂਦੇ ਨੇ ਤੇ ਇਸ ਕਾਇਆ ਭਾਂਡੇ ਨੂੰ ਵੀ ਸਵਾਰ ਕੇ ਰੱਖਣਾ ਚਾਹੀਦਾ ਹੈ, ਇਸ ਮਟਕੀ ਨੂੰ ਜਿਹਦੇ ਵਿਚ ਪਰਮੇਸ਼ਰ ਦਾ ਨਾਮ, ਜਿਸ ਵਿਚ ਇਹ ਪਰਮੇਸ਼ਰ ਦਾ ਪਿਆਰ ਦੁੱਧ ਟਿਕਾਉਣਾ ਹੈ, ਸ਼ਬਦ ਦੀ ਜਾਗ ਲਾਣੀ ਹੈ, ਕਿਵੇਂ ਇਸ ਸੁਰਤ ਅਤੇ ਸ਼ਬਦ ਦਾ ਰੇੜਕਾ ਪਾਉਣਾ ਹੈ, ਕਿਵੇਂ ਇਹਦੇ ਵਿਚੋਂ ਮੱਖਣ ਆਉਣਾ ਹੈ, ਯਾਨੀ ਤੱਤ ਅਵਸਥਾ, ਪਰਮ ਤੱਤ, ਪਰਮ ਆਨੰਦ, ਖੇਮ ਕੁਸਲ ਸਹਿਜ ਆਨੰਦ ਦੀ ਅਵਸਥਾ ਕਿਵੇਂ ਪ੍ਰਾਪਤ ਹੋਣੀ ਹੈ, ਕਿਵੇਂ ਮਨੁੱਖ ਨੇ ਇਸ ਅਵਸਥਾ ਤੇ ਟਿਕ ਜਾਣਾ ਹੈ, ਇਸ ਲੈਵਲ ਆਫ ਲਾਈਫ ਤੇ ਪਹੁੰਚ ਕੇ ਸਥਿਰ ਹੋ ਜਾਣਾ ਹੈ, ਲਗਾਤਾਰ ਹੀ ਹੋ ਜਾਣਾ ਹੈ, ਮੁਸਲਸਲ ਹੋ ਜਾਣਾ ਹੈ, ਕਿਹੜਾ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ ਰਜ਼ਾਬ ਚ ਟਿਕ ਜਾਣਾ ਹੈ, ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ ਗੁਰਬਾਹੇ ਪਕੜ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ, ਪ੍ਰਭ ਤੂੰ ਠਾਕੁਰ, ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਪ੍ਰਭ ਤੂੰ ਇੱਥੇ ਬੜੀ ਸਾਵਧਾਨੀ ਜੇ ਰੱਖਣੀ ਪੈਂਦੀ, ਫਿਰ ਵੀ ਕਈ ਵਾਰੀ ਥਿੜਕਦੀ ਹੈ ਮੱਤ, ਪ੍ਰਭ ਤੂੰ ਠਾਕੁਰ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਓਂਕੁਰ ਤੋਂ ਬਿਨਾਂ ਕਿਤੇ ਠਾਕੁਰ ਲਿਖੇ ਨੇ। ਤੋ ਸਾਵਧਾਨੀ ਕਰਦਿਆਂ ਕਰਦਿਆਂ ਵੀ ਕਈ ਵਾਰੀ ਅੰਦਰਲੇ ਭੈਣ ਨਾਲ ਆਪੇ ਲਗਜ਼ਿਸ਼ ਆ ਜਾਂਦੀ ਹੈ, ਪ੍ਰਭ ਤੂੰ ਠਾਕੁਰ, ਤਾਂ ਵੀ ਇਸਦਾ ਇਹ ਅਰਥ ਨਹੀਂ ਕਿ ਕੋਈ ਨਿਪੁੰਨ ਹੈ, ਪ੍ਰਭ ਤੂੰ ਠਾਕੁਰ ਸਰਬ ਪ੍ਰਾਪਤ ਪਾਲਕ, ਮੋਹੇ ਕਲੱਤਰ ਸਹਿਤ ਸਭ ਗੋਲਾ, ਮਾਣ ਤਾਣ ਸਭ ਤੂੰ ਹੈ, ਤੂੰ ਹੈ ਇੱਕ ਨਾਮ ਤੇਰਾ ਮੈਂ ਬੋਲਾ, ਕਿੱਥੇ ਟਿਕਣਾ ਹੈ ਜੀ, ਪ੍ਰਾਪਤੀ ਕਿਸ ਕੀ ਕਰਨੀ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਹੋਂ ਮੈਂ ਨਹੀਂ ਹੰਗਤਾ ਦਾ ਤਾਂ ਭਾਵ ਹੋ ਗਿਆ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਜੇ ਪਰਮੇਸ਼ਰ ਨੇ ਆਪਣੀ ਰਜ਼ਾ ਵਿਚ ਇਹ ਨਾਚ ਨਚਾਣਾ ਹੈ, ਸਿਰ ਤੇ ਤਾਜੋ ਤਖ਼ਤ, ਸਿਰ ਤੇ ਤਖ਼ਤ ਹੈ ਛਤਰ ਹੈ, ਤਾਂ ਤੇਰਾ ਹੁਕਮ ਹੀ ਹੈ, ਤਾਂ ਜੇ ਇਹ ਲੈ ਕੇ ਘਾਸ ਵਢਾਉਣੀ ਹੈ ਤਾਂ ਸ਼ਿਕਵਾ ਕੋਈ ਨੀ, ਗਿਲਾ ਕੋਈ ਨੀ, ਗਲੋਚ ਕੋਈ ਨੀ, ਰੋਸਾ ਕੋਈ ਨੀ, ਕਿਉਂਕਿ ਪਰਮ ਗਿਆਨ ਹੋ ਗਿਆ ਹੈ, ਤੇ ਅਗਿਆਨ ਵਿਚ ਰੁੱਠਣਾ ਹੁੰਦਾ ਹੈ, ਗਿਆਨ ਵਿਚ ਰਜ਼ਾ ਚ ਟਿਕਣਾ ਹੁੰਦਾ ਹੈ, ਅਗਿਆਨੀ ਮਨ ਰੋਸ ਕਰੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹਮੇਸ਼ਾ ਰੱਬ ਨਾਲ ਅਗਿਆਨੀ ਰੁੱਠਦਾ ਹੈ, ਗਿਆਨਵਾਨ ਨਹੀਂ, ਉਹ ਤਾਂ ਕਹਿੰਦਾ ਹੈ ਪ੍ਰਭ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਕਾਸ ਵਢਾਵੇਂ ਕੇ ਤੱਕ ਬੋਲਾ, ਜਨ ਨਾਨਕ ਕੇ ਪ੍ਰਭ ਪੁਰਖ ਵਿਧਾਤੇ ਮੇਰੇ ਠਾਕੁਰ ਅਗ ਹੈ ਅਤੋਜਾ, ਆਓ ਸਾਰੇ ਹੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਤੋ ਕਬੀਰ ਸਾਹਿਬ ਜੀ ਦੇ ਸ਼ਬਦ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਨੇ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਉਸ ਪਰਮੇਸ਼ਰ ਦੇ ਪਿਆਰ ਨੂੰ ਜਾਂ ਪਰਮੇਸ਼ਰ ਦੇ ਹੁਕਮ ਨੂੰ ਅੰਦਰ ਰਿੜਕੋ, ਟਿਕਾਓ ਤੇ ਪਹੁੰਚਿਆ ਕਿੱਥੇ ਸਹਿਜ ਅਵਸਥਾ ਤੇ। ਇਸ ਦਾ ਇਹ ਭਾਵ ਹੈ, ਸਿਆਣੇ ਮਹਾਂਪੁਰਸ਼ਾਂ ਤੋਂ ਸੁਣਿਆ ਹੈ ਕਿ ਜੇ ਇਸ ਗੱਲ ਦਾ ਖਿਆਲ ਨਾ ਰੱਖਿਆ, ਜੇ ਦੁੱਧ ਰਿੜਕਣ ਵਾਲੀ ਹੁਣ ਤਾਂ ਗੱਲ ਹੋਰ ਹੋ ਗਈ ਏ, ਜੇ ਰਿੜਕਦੀ ਜਾਵੇ ਤੇ ਉਸ ਅਵਸਥਾ ਦਾ ਖਿਆਲ ਨਾ ਰੱਖੇ ਕਿ ਕਿਸ ਲਈ ਮੱਖਣ ਬਣ ਗਿਆ ਹੈ, ਤਾਂ ਕਈ ਵਾਰੀ ਮੱਖਣ ਬਣ ਜਾਣ ਤੋਂ ਬਾਅਦ ਉਹ ਲੱਸੀ ਦਾ ਰੂਪ ਹੋ ਜਾਂਦਾ ਹੈ, ਵਿੱਚ ਹੀ ਰਲ ਜਾਂਦਾ ਹੈ, ਤੇ ਬੜੀ ਖੇਚਲ ਹੁੰਦੀ ਹੈ ਪਰ ਉਸ ਨੂੰ ਅਸਲੀ ਰੂਪ ਵਿਚ ਬਦਲਣਾ। ਐਨ ਇਸੇ ਤਰ੍ਹਾਂ ਨਿਤਨੇਮ ਕਰਦਿਆਂ ਕਈ ਵਾਰੀ ਕੌੜ ਵੱਧ ਜਾਂਦੀ ਹੈ, ਬਾਣੀ ਪੜ੍ਹਦੀ

ਕਈ ਵਾਰੀ ਗੁਆਂਢੀ ਤੋਂ ਅਸੀਂ ਆਪ ਵਿਲੱਖਣ ਹੋ ਜਾਂਦੇ ਹਾਂ ਕਿ ਇਹ ਪੜ੍ਹਦਾ ਹੀ ਨਹੀਂ। ਨਹਾਉਂਦਿਆਂ ਨਹਾਉਂਦਿਆਂ ਮੈਂ ਪਿੰਡਾਂ ਚ ਵੇਖਿਆ ਡੋਲ ਵਾਲਾ ਖੜਕਾਉਣਾ ਕਿ ਲੋਕਾਂ ਤੱਕ ਖਬਰ ਹੋ ਜਾਏ ਤੇ 3 ਵਜੇ ਨਹਾਉਂਦਾ ਹੈ। ਜੇ ਸਹਿਜ ਬਲੋਵ ਨਾ ਕੀਤਾ ਜਾਏ ਤੇ ਮੱਖਣ ਬਣਦਾ ਬਣਦਾ ਵੀ ਲੱਸੀ ਚ ਰਲ ਜਾਂਦਾ ਹੈ। ਇਹ ਇਸ਼ਾਰਾ ਤਾਂ ਕਬੀਰ ਸਾਹਿਬ ਜੀ ਨੇ ਵਾਰ ਵਾਰ ਇਸ ਸਥਾਈ ਵਿਚ ਆਖਿਆ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਿਆ ਗੁਰਸਿੱਖੋ ਇਹ ਉਪਦੇਸ਼ ਵੀ ਧਾਰਨ ਕਰਨ ਵਾਲਾ ਹੈ ਕਿ ਤੁਸਾਂ ਸਹਿਜ ਹੀ ਅਵਸਥਾ ਤੇ ਟਿਕਣਾ ਹੈ। ਤਾਂ ਆਪ ਕਹਿੰਦੇ ਨੇ

ਤੇ ਅੱਤ ਖੁਸ਼ ਜ਼ਾਇਕਾ ਅੱਤ ਮਿੱਠੇ ਉਪਦੇਸ਼ ਨਾਲ ਦਾਸ ਦੀ ਰੁਚੀ ਹੈ ਕਿ ਸਾਰੀ ਸੰਗਤ ਹੀ ਮੂੰਹ ਮਿੱਠਾ ਕਰ ਦੇ ਤਾਂ ਵੀ ਚੰਗਾ ਹੀ ਹੈ, ਰਲ ਕੇ ਵੰਡ ਕੇ ਛਕਣਾ ਚੰਗਾ ਹੀ ਹੁੰਦਾ ਹੈ, ਨਾਲੇ ਅੱਤ ਮਿੱਠਾ ਉਪਦੇਸ਼ ਰਸਨਾ ਤੋਂ ਗਾਵੀਏ, ਇੰਨਾ ਕੁ ਜ਼ਰੂਰ ਬੋਲੋ ਜਿਹਦੇ ਨਾਲ ਆਪ ਕਥੇ ਆਪ ਸੁਣਨੇ ਆ ਹੋਈਏ, ਆਪਣਾ ਬੋਲਿਆ ਆਪ ਨੂੰ ਸੁਣੇ।

करिश नाम, हर का नाम त्याय सुनो ते सब नानो कर दान। माघ दा महीना ही चल रहा है, माघ दा महीना पवित्र महीना है। इस महीने की वड्याई आप ही सतगुरु जी फरमा रहे हैं कि भाई माघ मजन संग साधु, इस महीने दे विच इशनान भी कर ते संगत भी कर। किन्ना दी साधुआं दी, फिर संगत दे विच धूड़ी दा धूड़ी नाल इशनान भी कर। गुरु दी मेहर दा सदका आपां नूं घर बैठिया ही सब कुछ प्राप्त हो रहा है। तीर्थ नाम जाओ, तीर्थ नाम है, नाम ही तीर्थ है, क्योंकि नाम जपण वाले ने ही तीर्थ बनाए। तीर्थ वड्डा के हर का दास, भई हरी दा दास वड्डा है जिन्हां ने तीर्थ बनाए। दास किवें वड्डा है? हरी दा नाम जप के वड्डा साहिब उच्चा थां, ऊचे उपर उच्चा नाम। हरी दा दास तां वड्डा है, हरी दे दास ने नाम जपया है। ते नाम जपण वाला जिथे भी चरण करदा है, अठसठ तीर्थ जै साध पग तरै, अठाठ तीर्थां दा फल, फल है अठाठ तीर्थ उथे वसदे न जिथे साधु चरण रखदा है। फिर जिन्हां ने साधु दे चरणा दी धूड़ दे नाल इशनान कीता है, उसनूं उठाठ तीर्थां दे इशनान दा फल उथे ही मिल गया। आ सानू सब कुछ इस दरबार विच मिल रहा है, इशनान भी हो रहा है, क्योंकि साचा नावण गुर की सेवा। इशनान तां जरूर करना है, ए तन दे शुद्धि वास्ते इशनान है, क्योंकि तन दे विच मन वसदा है, तन ते मन दा सरबंध है। इसे वास्ते ही हजूर ने कहा कि हर मन तन वसिया सोई। इस तन दे विच मन वसदा है, ते जे मन दे विच हरी वस जावे फिर की होवेगा? जय जयकार करे सब कुछ, उन्हां दी जय जयकार सारे करनगे। ला कीड़ी तो बर्मा तक सच्चा मार्ग चलदियां उस्तुत करे जहान, सारा जहान उस्तुत करेगा। किन्ना दिवे जिन्हां दे मन विच हरी वस गया, जदों भी नाम दी तगीद कीती है जपण वास्ते, ते नाल ए हुक्म कीता वे कर इशनान सिमर प्रभ अपना। तिन्ना दरियावां सां दोस्ती मन, मुख सच्चा हर नाम। सिख दी पहला पानी नाल प्रीती है, रबना मगरों है। पहला पानी जीव है, जित हरिया सब कोए, क्योंकि पानी तो ही ए पैदा होया है। मोया जीवदियां गत होवै जा सिर पाईए पानी, पवन गुरु पानी पिता। पिता तो बिना तो पैदा नहीं ना हो सकता। इस वास्ते नाम जपण दी जदों भी इस जगासू नूं हुक्म होया है नाम जपण दा, ते पहला इशनान दा हुक्म है। आ इशनान भी हो रहा है, इशनान भी करदे हां। आ गुरु की जड़ी सेवा हो रही, ये भी इशनान है। माघ मजन संग साधुआ तूड़ी कर इशनान, ये तूड़ी नूं तां तीर्थ भी लोचदे हन। गंगा जमुना सरस्वती ते उद्धम करै धूर साधु की ताई, जे साधु कृपा करे जान दा समा मिल जावे ते ओ अपने तन भाग समझदे हन।
ਪਰ ਜੇ ਸਾਧੂ ਨੂੰ ਨਾ ਕੋਈ ਟਾਈਮ ਮਿਲੇ ਤੀਰਥਾਂ ਤੇ ਜਾਣ ਦਾ ਤੇ ਆਪ ਚੱਲ ਕੇ ਆਉਂਦੇ ਤੇ ਅਸੀਂ ਤਾਂ ਹੈ ਕਲਯੁਗੀ ਜੀਵ ਸਾਨੂੰ ਤਾਂ ਹਮੇਸ਼ਾ ਬੇਨਤੀਆਂ ਕਰਕੇ ਇਹ ਮੰਗ ਮੰਗਣੀ ਚਾਹੀਦੀ ਹੈ ਸਤਿਗੁਰੂ ਜੀ ਹੇ ਮਹਾਰਾਜ ਆਪ ਕਿਰਪਾ ਕਰੋ ਸਾਨੂੰ ਕਿਣਕਾ ਧੂੜ ਦਾ ਬਖਸ਼ੋ ਕਿਨ੍ਹਾਂ ਦੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਪਾਹੇ ਗੁਰਸਿੱਖੀ ਭਾਣਾ ਮੰਨਿਆ ਬਈ ਜਿਨ੍ਹਾਂ ਨੇ ਭਾਣਾ ਮੰਨਿਆ ਹੈ ਭਾਣੇ ਵਿਚ ਆ ਗਏ ਹਨ ਉਹਨਾਂ ਗੁਰਸਿੱਖਾਂ ਦੀ ਧੂੜ ਦੇਹੋ ਬੇਨਤੀਆਂ ਕਰੀਏ ਧੂੜ ਮਿਲ ਗਈ ਆਪਣੇ ਪਾਪੀਆਂ ਦੀ ਕਲਿਆਣ ਹੋ ਜਾਵੇ ਨਰਕਾਂ ਤੋਂ ਬਚ ਜਾਵਾਂਗੇ ਕੀਰਾ ਸਦਕਾ ਮਹਾਂਪੁਰਸ਼ਾਂ ਨਾਮ ਜਪਣ ਵਾਲਿਆਂ ਦੀ ਧੂੜ ਦੇ ਨਾਲ ਆਓ ਸਾਰੇ ਪਿਆਰ ਦੇ ਨਾਲ ਬੋਲੋ ਇਹ ਬੜਾ ਮਹੀਨਾ ਪਵਿੱਤਰ ਹੈ ਬਾਬਾ ਜੀ ਬਚਨ ਕਰਦੇ ਹੁਣ ਸਨ ਕਿ ਜਿਹੜਾ ਗੁਰਸਿੱਖ ਮਾਘ ਦੇ ਮਹੀਨੇ ਇੱਕ ਮਹੀਨਾ ਹਰ ਰੋਜ਼ ਇਸ਼ਨਾਨ ਕਰਦਾ ਹੈ ਨਾਮ ਜਪਦਾ ਹੈ ਤੇ ਉਹਨੂੰ ਫਲ ਇਤਨਾ ਹੈ ਜਿਤਨਾ ਸਾਲ ਦਾ ਫਲ ਹੈ ਇੱਕ ਮਹੀਨਾ ਪੂਰਾ ਨਿਤਨੇਮ ਕਰ ਲਈਏ ਤੇ 11 ਮਹੀਨਿਆਂ ਦਾ ਮਹਾਤਮ ਹੋਰ ਮਿਲ ਜਾਂਦਾ ਮਾਘ ਦਾ ਮਹੀਨਾ ਮਹਿੰਗਾ ਹੈ ਕਿਉਂਕਿ ਆਪਣੇ ਦੇਸ਼ ਵਿਚ ਬੜੀ ਸਰਦੀ ਹੁੰਦੀ ਹੈ ਪਹਿਲਾਂ ਤਾਂ ਇਸ਼ਨਾਨ ਹੀ ਕਰਨਾ ਔਖਾ ਹੈ ਤੇ ਜੇ ਕੋਈ ਇਸ਼ਨਾਨ ਕਰ ਲਵੇਗਾ ਫਿਰ ਧਿਆਨ ਕਰਨਾ ਔਖਾ ਹੈ ਪਰ ਬਈ ਔਖਾ ਕੰਮ ਜਿਹੜਾ ਹੁੰਦਾ ਹੈ ਉਹਦਾ ਫਲ ਬਹੁਤਾ ਹੁੰਦਾ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਹੈ ਤਾਂ ਮਹਾਂ ਕਰੜੀ ਪਰ ਬਈ ਸੁੱਖ ਤਾਂ ਸਾਰੇ ਇਹਦੇ ਵਿਚ ਹੀ ਹਨ ਨਾ ਜਿਤਨੀ ਬਹੁਤੀ ਮੁਸ਼ਕਤ ਹੈ ਉਤਨਾ ਹੀ ਬਹੁਤਾ ਫਲ ਮਿਲਦਾ ਇਹ ਮਾਘ ਦਾ ਮਹੀਨਾ ਉਹਨਾਂ ਦੇ ਬਾਬਾ ਜੀ ਦੇ ਬਚਨ ਹਨ ਕਿ ਵੀ ਇੱਕ ਮਹੀਨਾ ਜਿਹੜਾ ਸਿੱਖ ਨਿਤਨੇਮ ਕਰਦਾ ਹੈ ਹਰ ਰੋਜ਼ ਇਸ਼ਨਾਨ ਕਰਕੇ ਉਹਨੂੰ ਇੱਕ ਸਾਲ ਭਰ ਦਾ ਮਹਾਤਮ ਹੈ ਆਓ ਸਾਰੇ ਬੋਲੋ ਪਿਆਰ ਦੇ ਨਾਲ ਰਸਨਾ ਪਵਿੱਤਰ ਕਰੋ ਇਹ ਸੇਵਾ ਹੈ ਇਹ ਰਸਨਾ ਦੀ ਸੇਵਾ ਹੈ ਹੱਥਾਂ ਦੀ ਸੇਵਾ ਹੈ ਨਾ ਹੱਥਾਂ ਦੀ ਸੇਵਾ ਕਰਦੇ ਹਾਂ ਪੈਰਾਂ ਦੀ ਸੇਵਾ ਕਿਹੜੀ ਹੈ ਜੋ ਸੰਗਤ ਵਿਚ ਚੱਲ ਕੇ ਆਉਣਾ ਤੇ ਨੇਤਰਾਂ ਦੀ ਸੇਵਾ ਕਿਹੜੀ ਹੈ ਗੁਰੂ ਕੇ ਦਰਸ਼ਨ ਕਰਨੇ ਤੇ ਸਿਰ ਜੋ ਝੁਕਦਾ ਇਹ ਸੇਵਾ ਵਿਚ ਹੈ ਤੇ ਕੰਨਾਂ ਦੇ ਨਾਲ ਗੁਰਬਾਣੀ ਸੁਣਨੀ ਇਹ ਕੰਨਾਂ ਦੀ ਸੇਵਾ ਹੈ ਤੇ ਜਿਹੜੀ ਰਸਨਾ ਨਾਲ ਬਾਣੀ ਪੜ੍ਹਨੀ ਇਹ ਰਸਨਾ ਦੀ ਸੇਵਾ ਹੈ ਤੇ ਜੇ ਨਹੀਂ ਸੇਵਾ ਇਹ ਰਸਨਾ ਕਰਦੀ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਤੇ ਦਿਨੋ ਦਿਨ ਘਟੀ ਹੈ ਘਾਟੇ ਵਿਚ ਜਾ ਰਹੇ ਜੇ ਮਾਲਕ ਵਿਸਰ ਗਿਆ ਜੇ ਯਾਦ ਹੈ ਆ ਯਾਦ ਕਰਨ ਦਾ ਹੀ ਸਮਾਂ ਹੈ ਆ ਜਿਨ੍ਹਾਂ ਨੇ ਸੰਗਤ ਚ ਆ ਕੇ ਯਾਦ ਕੀਤਾ ਹੈ ਇਹ ਸੰਗਤ ਨੂੰ ਪਕਾਇਆ ਹੈ ਉਹ ਘਰ ਵੀ ਯਾਦ ਕਰਨਗੇ ਤੇ ਜਿਹਨੇ ਸੰਗਤ ਵਿਚ ਆ ਕੇ ਯਾਦ ਨਹੀਂ ਕੀਤਾ ਯਾਦ ਵਿਚ ਨਹੀਂ ਜੁੜਿਆ ਤੇ ਘਰੇ ਤਾਂ ਉਹਦਾ ਮਨ ਲੱਗੇਗਾ ਹੀ ਨਹੀਂ ਇੱਥੇ ਏਕਾਂਤ ਹੈ ਕੋਈ ਫਿਕਰ ਨਹੀਂ ਬਸ ਇੱਕੋ ਹੀ ਗੁਰੂ ਕੇ ਦਰਸ਼ਨ ਹਨ ਜੇ ਇੱਥੇ ਆ ਕੇ ਮਨ ਨਹੀਂ ਜੁੜਿਆ ਇਹ ਜੁੜਨ ਵਾਲੀ ਜਗ੍ਹਾ ਇੱਥੇ ਜੁੜਨ ਦੀ ਸਿਖਲਾਈ ਹੁੰਦੀ ਹੈ ਪੜ੍ਹਾਈ ਹੁੰਦੀ ਹੈ ਆਓ ਮਨ ਜੋੜੀਏ ਤੇ ਰਸਨਾ ਦੇ ਨਾਲ ਇਹ ਪੜ੍ਹੀਏ ਮਾਘ ਮੱਜਣ ਸੰਗ ਸਾਧੂਆਂ ਤੇ ਧੂੜੀ ਕਰ ਇਸ਼ਨਾਨ।

ਫਿਰ ਉਹ ਆਪਣੀ ਮਾਇਆ ਸੰਗਤਾਂ ਦੀ ਸੇਵਾ ਵਿਚ ਲਾ ਕੇ ਸਫਲ ਕਰ ਲੈਂਦੇ ਤੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਮਾਇਆ ਆਪਣੀ ਬਰਬਾਦ ਕਰਦੇ ਹਨ। ਮਾਇਆ ਵੀ ਬਰਬਾਦ ਹੋ ਜਾਂਦੀ ਹੈ, ਉਹ ਆਪ ਵੀ ਬਰਬਾਦ ਹੋ ਜਾਂਦੇ ਹਨ, ਉਹਨਾਂ ਦਾ ਜੀਵਨ ਵੀ ਹੀ ਬਰਬਾਦ ਹੋ ਜਾਂਦਾ। ਪਰ ਜਿਨ੍ਹਾਂ ਨੂੰ ਜੁਗਤੀ ਆ ਗਈ ਹੈ ਉਹ ਮਾਇਆ ਨੂੰ ਵੀ ਸਫਲੀ, ਆਪ ਵੀ ਸਫਲ, ਉਹਨਾਂ ਦਾ ਜੀਵਨ ਵੀ ਸਫਲ ਹੋ ਜਾਂਦਾ। ਇਹ ਸਾਰੀਆਂ ਗੱਲਾਂ ਦਾ ਇੱਕੋ ਹੀ ਜਵਾਬ ਹੈ ਕਿ ਅਸੀਂ ਸੰਗਤ ਕਰੀਏ। ਬਸ ਸੰਗਤ ਵਿੱਚੋਂ ਇਹ ਸਾਰੇ ਹੀ ਮਤਲਬ ਹੱਲ ਹੋ ਜਾਂਦੇ। ਪਰ ਇਸ ਨੂੰ ਕੋਈ ਚੰਗੀ ਮਾੜੀ ਗੱਲ ਦੀ ਕੋਈ ਵਿਚਾਰ ਨਹੀਂ ਕਿ ਮੈਂ ਚੰਗਾ ਕੰਮ ਕਿਹੜਾ ਕਰਨਾ ਤੇ ਮਾੜਾ ਕਿਹੜਾ ਕਰਦਾ। ਮਾੜੇ ਨੂੰ ਮਾੜਾ ਹੀ ਸਮਝ, ਬਸ ਇੱਕੋ ਹੀ ਮਾਇਆ ਦੀ ਮਸਤੀ ਹੈ। ਇਹ ਸ਼ਾਹੂਕਾਰ ਨੇ ਸਾਰੀ ਜ਼ਿੰਦਗੀ ਨਾ ਕਦੇ ਸੰਗਤ ਵਿੱਚ ਗਿਆ, ਨਾ ਕਦੇ ਜਾ ਕੇ ਤੀਰਥਾਂ ਤੇ ਇਸ਼ਨਾਨ ਕੀਤਾ। ਜੇ ਤੀਰਥਾਂ ਤੇ ਜਾਂਦਾ ਤੇ ਕੋਈ ਮਹਾਂਪੁਰਸ਼ ਮਿਲਦਾ ਤੇ ਮਹਾਂਪੁਰਸ਼ ਨੂੰ ਸੰਗਤ ਕਰਨ ਦੀ ਜਾਚ ਦੱਸਦਾ। ਪਰ ਇਹ ਘਰੋਂ ਗਿਆ ਹੀ ਨਹੀਂ, ਬਸ ਇਸਨੇ ਤਾਂ ਇਹੀ ਸਮਝਿਆ ਹੈ ਕਿ ਮੇਰਾ ਇਹੀ ਮੰਦਿਰ ਹੈ, ਇਹੀ ਤੀਰਥ ਹੈ, ਇਹੀ ਧਰਮ ਸਥਾਨ ਹੈ, ਦੁਕਾਨ ਤੇ ਘਰ। ਬਸ ਮਾਇਆ ਨੂੰ ਹੀ ਸਭ ਕੁਝ ਸਮਝ ਹੀ ਬੈਠਾ ਹੈ। ਪੀਰ ਪੈਸਾ ਇਸਤਰੀ ਗੁਰੂ, ਬਹੁਤੇ ਲੋਕ ਇਹੋ ਜਿਹੇ ਹਨ ਜਿਨ੍ਹਾਂ ਨੇ ਪੈਸੇ ਨੂੰ ਹੀ ਆਪਣਾ ਪੀਰ ਸਮਝਿਆ, ਆਪਣੇ ਮਾਲਕ ਦੀ ਪੀਰ ਦੀ ਕਦਰ ਕੋਈ ਨਹੀਂ, ਪੈਸੇ ਦੀ ਕਦਰ ਬਹੁਤੀ, ਗੁਰੂ ਦੀ ਕੋਈ ਪਰਵਾਹ ਨਹੀਂ ਤੇ ਮਾਇਆ ਦੀ ਬਹੁਤੀ। ਪੀਰ ਪੈਸਾ ਇਸਤਰੀ ਗੁਰੂ, ਜਿੱਧਰ ਹੱਥ ਕਰੇ ਤੇ ਪਿੱਛੇ ਲੱਗ ਕੇ ਤੁਰੂ। ਬਸ ਮਾਇਆ ਦੇ ਮਗਰ ਹੀ ਭੱਜੇ ਫਿਰਦੇ ਹਾਂ, ਪਰ ਲੱਗਣਾ ਸੀ ਗੁਰੂ ਦੇ ਮਗਰ ਤੇ ਲੱਗੇ ਫਿਰਦੇ ਹਾਂ ਮਾਇਆ ਦੇ ਮਗਰ। ਜੇ ਗੁਰੂ ਦੇ ਮਗਰ ਲੱਗੀਏ ਤੇ ਮਾਇਆ ਸਾਡੇ ਮਗਰ ਲੱਗ ਪੈਂਦੀ। ਬਸ ਸਮਝਣ ਦਾ ਹੀ ਫਰਕ ਹੈ, ਥੋੜਾ ਹੀ ਤਰੀਕਾ ਹੈ, ਪਰ ਜੇ ਸਮਝ ਲਈਏ ਤਾਂ ਬੜਾ ਸਿਖਾਲਾ ਹੈ। ਜੇ ਨਾ ਸਮਝੀਏ ਤੇ ਲੱਖਾਂ ਤੋਹਾਂ ਦਾ ਫਰਕ ਪੈ ਜਾਂਦਾ। ਸਾਰੀ ਜ਼ਿੰਦਗੀ ਐਵੇਂ ਲੰਘ ਗਈ ਹੈ ਦੁਨਿਆਵੀ ਧੰਦੇ ਕਰਨ ਵਾਸਤੇ, ਪਰ ਕਿਉਂ ਲੰਘ ਗਈ? ਸੰਗਤ ਨਹੀਂ ਕੀਤੀ। ਸੰਗਤ ਵਿੱਚੋਂ ਪਤਾ ਲੱਗਦਾ ਹੈ ਇਨਸਾਨ ਨੂੰ ਕਿ ਮੈਂ ਸੰਸਾਰ ਵਿੱਚ ਕਿਸ ਵਾਸਤੇ ਆਇਆ। ਉਹ ਦੱਸੇਗੀ ਗੁਰੂ ਕੀ ਬਾਣੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਐ ਇਨਸਾਨ, ਤੂੰ ਇਸ ਵਾਸਤੇ ਸੰਸਾਰ ਵਿੱਚ ਆਇਆ ਬਾਣੀ ਸੁਣਨ ਤੇ ਪੜ੍ਹਨ ਵਾਸਤੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਪਰ ਕਰਦਾ ਕੀ ਹੈ? ਨਾਮ ਵਿਸਾਰ ਲੱਗਾ ਹੈ ਅਨ ਲਾਲਚ। ਪਰ ਜਿਨ੍ਹਾਂ ਨੇ ਨਾਮ ਵਿਸਾਰਿਆ ਉਹ ਲਾਲਚੀ ਤੇ ਲੋਭੀ ਹੋ ਗਏ। ਫਿਰ ਜਿਹੜੇ ਲੋਭੀ ਹਨ ਉਹਨਾਂ ਦਾ ਜਨਮ ਵਿਅਰਥ ਹੈ। ਹਜ਼ੂਰ ਫਰਮਾਉਂਦੇ ਕਿ ਲੋਭੀ ਖਾਵੇ ਸਾਹ ਨਾ ਕੀਜਾ, ਜੇ ਕਾ ਪਾਰ ਵਸਾਏ। ਉਹਦਾ ਤਾਂ ਗੁਰੂ ਮਹਾਰਾਜ ਵਿਸ਼ਵਾਸ ਨਹੀਂ ਕਰਦੇ, ਸਗਾ ਲੋਕਾਂ ਨੂੰ ਸਮਝਾਉਂਦੇ ਵੀ ਉਹਦਾ ਵਿਸ਼ਵਾਸ ਨਾ ਕਰਨਾ, ਕਿਉਂਕਿ ਉਹਨੂੰ ਮਾਇਆ ਲੋਭ ਦੇ ਨਾਲ ਪਿਆਰ ਹੈ, ਧਰਮ ਤੇ ਗੁਰੂ ਨਾਲ ਕੋਈ ਪਿਆਰ ਨਹੀਂ। ਉਹਦਾ ਫਿਰ ਜਨਮ ਵਿਅਰਥ ਜਾ ਰਿਹਾ ਹੈ। ਨਾਮ ਵਿਸਾਰ ਲੱਗਾ ਅਨ ਲਾਲਚ ਤੇ ਬਿਰਥਾ ਜਨਮ ਪ੍ਰਾਣੀ। ਬਈ ਜੇ ਤੇਰਾ ਜਨਮ ਐਵੇਂ ਜਾ ਰਿਹਾ, ਪਰ ਹੁਣ ਵੀ ਸਮਝ ਜਾ, ਜਿਹੜੀ ਬੀਤਗੀ ਬੀਤਗੀ, ਪਰ ਅੱਗੇ ਵਾਸਤੇ ਕੁਝ ਪੱਲੇ ਬੰਨ ਲਾ। ਸਮਝ ਅਚੇਤ ਚੇਤ ਮਨ ਮੇਰੇ, ਮਨਾ ਹੁਣ ਵੀ ਸਮਝ ਕਰ ਲਾ ਉਸ ਵਾਹਿਗੁਰੂ ਨਿਰੰਕਾਰ ਨੂੰ ਚੇਤੇ। ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ। ਇਹ ਮਹਾਂਪੁਰਸ਼ਾਂ ਨੇ ਜਗਿਆਸੂ ਨੂੰ ਵਿਚਾਰ ਦੱਸੀ। ਇਹ ਗੁਰੂਆਂ ਦਾ ਬਚਨ ਹੈ।

ਕਿ ਹੁਣ ਵੀ ਸਮਝ ਜਾ ਕੁਝ ਨਹੀਂ ਵਿਗੜੇ। ਜੇ ਸਵੇਰ ਦਾ ਭੁੱਲਿਆ ਹੋਇਆ ਘਰ ਆ ਜਾਵੇ ਤੇ ਭੁੱਲਿਆ ਨਾ ਲਾਭ ਲਿਓ ਹਰ ਹਿਰਦਾ ਇਰਾਦੋ ਤੇ ਛੁੱਟ ਕੇ ਆਵਣ ਜਾਣੀ ਲਾਭ ਲੈ ਕਿਹੜਾ ਨਾਮ ਦਾ। ਅੱਜ ਆਪਾਂ ਹੁਣ ਗੁਰੂ ਦੀ ਮਿਹਰ ਨਾਲ ਲਾਭ ਲੈ ਰਹੇ। ਜੇ ਇਹ ਲਾਭ ਲਵੇਗਾ ਫਿਰ ਵੀ ਤੇਰਾ ਆਉਣਾ ਜਾਣਾ ਛੁੱਟ ਜਾਵੇ। ਲਾਭ ਲਿਓ ਹਰ ਹਿਰਦਾ ਇਰਾਦੋ ਛੁੱਟ ਕੇ ਆਵਣ ਜਾਣੀ ਉਦਮ ਸਖਤ ਸਿਆਣਪ ਤੁਮਰੀਤ ਦੇਹ ਤਾਂ ਨਾਮ ਵਿਖਾਣੀ। ਕਿਉਂ ਬੇਨਤੀ ਕਰ ਹੇ ਵਾਹਿਗੁਰੂ ਕਿਰਪਾ ਕਰ ਉਦਮ ਬਖਸ਼, ਕਿਉਂਕਿ ਉਦਮ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ। ਘਰ ਬੈਠਿਆਂ ਤਾਂ ਰੋਟੀ ਵੀ ਨਹੀਂ ਮਿਲਦੀ। ਉਦਮ ਸਖਤ ਸਿਆਣਪ ਤੁਮਰੀ ਤੇ ਦੇਹ ਤਾਂ ਨਾਮ ਵਿਖਾਣੀ ਸੇਈ ਭਗਤ ਭਗਤ ਸੇ ਲੱਗ। ਬਸ ਉਹੀ ਭਗਤਨ ਜੋ ਭਗਤੀ ਕਰਨ ਲੱਗ ਗਏ ਹਨ। ਬੰਦੇ ਸੇ ਜੇ ਪਵੇ ਵਿਚ ਬੰਦੀ ਤੇ ਵੇਖਣ ਕੋ ਦੀਦਾਰ। ਉਹੀ ਬੰਦੇ ਹਨ ਜੋ ਮਾਲਕ ਦੀ ਬੰਦਗੀ ਕਰਦੇ ਹਨ। ਕਿਸ ਵਾਸਤੇ? ਦਰਸ਼ਨ ਕਰਨ ਵਾਸਤੇ ਕਿ ਕਿਵੇਂ ਮੇਰੇ ਮਾਲਕ ਦਾ ਮੈਨੂੰ ਦੀਦਾਰ ਹੋਵੇ। ਫਿਰ ਜਿਨ੍ਹਾਂ ਨੂੰ ਦੀਦਾਰ ਹੋ ਗਿਆ ਹੈ, ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਗਰੀ ਨਜ਼ਰ ਨਿਹਾਲ। ਉਹ ਨਿਹਾਲ ਹਨ ਜਿਨ੍ਹਾਂ ਨੂੰ ਗੁਰੂ ਦਾ ਦੀਦਾਰ ਹੋ ਗਿਆ। ਪਰ ਵੀ ਦੀਦਾਰ ਤਾਂ ਹੀ ਹੋਵੇਗਾ ਜੇ ਅਸੀਂ ਭਗਤੀ ਵਿਚ ਲੱਗੀਏ। ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਪਾਣੀ। ਉਹੀ ਭਗਤ ਹਨ ਜੋ ਪ੍ਰਭੂ ਦੇ ਭਾਣੇ ਵਿਚ ਹਨ। ਉਹੀ ਭਗਤ ਹਨ ਜੋ ਪ੍ਰਭੂ ਨੂੰ ਪਾਉਂਦੇ ਹਨ। ਭਗਤ ਹੀ ਪਾਉਂਦੇ ਹਨ। ਭਗਤ ਤੇਰਾ ਮਨ ਭਾਵਦੇ ਦਰ ਸੋਹਣ ਕੀਰਤ ਗਾ। ਜੋ ਮਾਲਕ ਦਾ ਜੋ ਮਾਲਕ ਦੀ ਕੀਰਤੀ ਕੀਰਤੀ ਜੋ ਮਾਲਕ ਦੇ ਕੀਰਤਨ ਵਿਚ ਰੱਤੇ ਜਾਂਦੇ ਹਨ। ਰੱਤੇ ਸੇਈ ਜੇ ਮੁਖ ਨਾ ਮੜਨ ਜਿਨ੍ਹਾਂ ਸੰਜਾਤਾ ਸਾਈ। ਚੜ ਚੜ ਪੈਂਦੇ ਕੱਚੇ ਬਿਰਹੀ ਤੇ ਜਿਨ੍ਹਾਂ ਕਾਰ ਨਾ ਆਈ। ਆ ਜੋ ਕਾਰ ਸੰਗਤ ਦੀ ਕਰਨੀ ਨਾ ਆਈ ਉਹ ਬਈ ਚੜ ਚੜ ਪੈਂਦੇ ਉਹ ਕੱਚੇ ਹਨ। ਇਹ ਕਾਰ ਕਰਨੀ ਸੀ ਜੋ ਸਾਨੂੰ ਹੁਕਮ ਹੈ, ਪਰ ਕਦੇ ਵਿਚਾਰ ਹੀ ਨਹੀਂ ਕੀਤੀ ਕਿ ਆਏ ਕਿਸ ਵਾਸਤੇ। ਪਰ ਤਾਂ ਹੀ ਪਤਾ ਲੱਗੇ ਜੇ ਸੰਗਤ ਵਿਚ ਆਈਏ। ਬੱਚੇ ਨੂੰ ਤਾਂ ਹੀ ਪੜ੍ਹਾਈ ਦਾ ਪਤਾ ਲੱਗੇਗਾ ਜੇ ਸਕੂਲ ਜਾਵੇਗਾ ਕਿ ਪੜ੍ਹਾਈ ਕਰਨ ਵਾਲੇ ਨੂੰ ਕੀ ਮਰਾਤਬਾ ਮਿਲਦਾ ਹੈ। ਤੇ ਸਕੂਲ ਵਿਚ ਨਹੀਂ ਜਾਂਦਾ ਤੇ ਉਹਨੂੰ ਪਤਾ ਕੀ ਲੱਗਣਾ ਹੈ। ਇਸੇ ਤਰ੍ਹਾਂ ਇਨਸਾਨ ਨੂੰ ਤਦ ਹੀ ਪਤਾ ਲੱਗਦਾ ਹੈ ਜਦੋਂ ਬਈ ਗੁਰਸਿੱਖ ਸੰਗਤ ਵਿਚ ਆਉਂਦਾ। ਫਿਰ ਆਪਣੇ ਆਪ ਹੀ ਮਨ ਇਹ ਝੁਕ ਜਾਂਦਾ ਹੈ, ਮਨਾ ਤੂੰ ਤਾਂ ਭੁੱਲਿਆ ਹੀ ਫਿਰਦਾ ਰਿਹਾ। ਆਇਆ ਇਸ ਵਾਸਤੇ ਸੀ ਕਿ ਸੰਗਤ ਕਰਨ ਵਾਸਤੇ, ਨਾਮ ਜਪਣ ਵਾਸਤੇ, ਬਾਣੀ ਸੁਣ ਪੜ੍ਹਨ ਵਾਸਤੇ। ਇਹ ਸ਼ਾਹੂਕਾਰ ਨੇ ਸਾਰੀ ਜ਼ਿੰਦਗੀ ਐਵੇਂ ਬਿਤਾ ਦਿੱਤੀ। ਕੋਈ ਵੀ ਨੇਕ ਚੰਗਾ ਕੰਮ ਨਹੀਂ ਸੀ, ਠੱਗੀਆਂ ਮਾਰੀਆਂ, ਧੋਖੇ ਲੋਕਾਂ ਨਾਲ ਕੀਤੇ, ਪਰ ਨਾਮ ਨਹੀਂ ਜਪਿਆ। ਇਉਂ ਨਹੀਂ ਪਤਾ ਕਿ ਮੈਂ ਲੋਕਾਂ ਨਾਲ ਕਰਦਾ ਮੇਰੇ ਨਾਲ ਹੋ ਰਿਹਾ। ਅੱਜ ਮਹਾਂਪੁਰਸ਼ ਲੰਘ ਗਏ ਹਨ ਤੇ ਆਇਆ ਹਵਾ ਦਾ ਬੁੱਲਾ। ਜਿੱਥੇ ਚਰਨ ਰੱਖੇ ਸਨ ਉਹਦੇ ਉਪਰੋਂ ਧੂੜੀ ਉੱਡੀ ਤੇ ਸ਼ਾਹੂਕਾਰ ਦੇ ਉੱਪਰ ਪੈ ਗਈ। ਪਰ ਸ਼ਾਹੂਕਾਰ ਨੂੰ ਕੋਈ ਨਹੀਂ ਪਤਾ ਕਿ ਮੇਰੀ ਦੁਕਾਨ ਦੇ ਅੱਗੇ ਦੀ ਮਹਾਂਪੁਰਸ਼ ਕੋਈ ਲੰਘਿਆ ਹੈ। ਨਾ ਹੀ ਇਹ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਸੀ ਤੇ ਨਾ ਹੀ ਮਹਾਂਪੁਰਸ਼ਾਂ ਨੂੰ ਚੰਗਾ ਸਮਝਦਾ ਸੀ। ਸੇਵਾ ਤਾਂ ਕੀ ਕਰਨੀ ਹੈ, ਨਿੰਦਿਆ ਕਰਦਾ ਸੀ। ਇਸ ਨੂੰ ਕੋਈ ਪਤਾ ਨਹੀਂ ਕਿ ਮੇਰੇ ਉੱਪਰ ਧੂੜ ਪੈ ਗਈ। ਸਮਾਂ ਪਾ ਕੇ, ਕਿਉਂਕਿ ਜੋ ਵੀ ਇਨਸਾਨ ਪੈਦਾ ਹੋਇਆ ਹੈ ਇੱਕ ਦਿਨ ਸੰਸਾਰ ਵਿੱਚੋਂ ਜਾਣਾ ਹੈ। ਜਦੋਂ ਆਉਣਾ ਹੈ ਜੀਵ ਪਹਿਲਾਂ ਮਰਨਾ ਲਿਖਾ ਕੇ ਆਉਂਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ।
ਮਰਨਾ ਲਿਖਾ ਕੇ ਆਉਂਦਾ ਹੈ, ਜੰਮਦਾ ਮਗਰੋਂ ਹੈ ਤੇ ਪਹਿਲਾਂ ਮਰਨ ਦਾ ਵਾਅਦਾ ਕਰਕੇ ਆਉਂਦਾ ਹੈ ਕਿ ਹੇ ਵਾਹਿਗੁਰੂ ਮੈਂ ਮਰ ਕੇ ਤੇਰੇ ਕੋਲ ਆਵਾਂਗਾ, ਫਿਰ ਜੋ ਕੁਝ ਵੀ ਮੈਂ ਕਰਾਂਗਾ ਮੇਰਾ ਦੇਖ ਲੈਣਾ। ਅਸੀਂ ਤਾਂ ਕਹਿੰਦੇ ਕਿ ਲੇਖਾ ਹੋਣਾ ਹੀ ਕੋਈ ਨਹੀਂ, ਕਿਸੇ ਨੇ ਕਿਹੜਾ ਪੁੱਛਣਾ। ਬਹੁਤੀ ਦੁਨੀਆਂ ਇਹੋ ਜਿਹੀ ਹੈ ਕਿ ਨਾ ਕੋਈ ਰੱਬ ਹੈ, ਨਾ ਕੋਈ ਨਰਕ ਹੈ ਤੇ ਨਾ ਕੋਈ ਸਵਰਗ ਹੈ। ਇਹ ਤਾਂ ਐਵੇਂ ਦੁਨੀਆਂ ਦੀਆਂ ਗੱਲਾਂ ਹਨ। ਨਾਨਕ ਆਖੈ ਰੇ ਮਨਾ ਸੁਣੀਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਤੇ ਬੈਠਾ ਕੱਢ ਬਹੀ। ਲੇਖਾ ਸਭ ਦਾ ਹੋਣਾ, ਲੇਖੇ ਤੋਂ ਬਿਨਾਂ ਕਿਸੇ ਦਾ ਛੁਟਕਾਰਾ ਨਹੀਂ ਹੋਣਾ। ਆਇਆ ਤਾਂ ਇਸ ਵਾਸਤੇ ਸੀ, ਨਾਮ ਜਪਣ ਵਾਸਤੇ, ਮਰਨਾ ਲਿਖਾ ਕੇ ਆਇਆ ਸੀ ਤੇ ਮਗਰੋਂ ਜਨਮ ਲਿਆ, ਪਰ ਨਾਮ ਨਹੀਂ ਜਪਿਆ। ਸਮਾਂ ਆ ਗਿਆ ਨਿਰੰਕਾਰ ਦੇ ਹੁਕਮ ਅਨੁਸਾਰ, ਇਸ ਸ਼ਾਹੂਕਾਰ ਦਾ ਅੰਤ ਸਮਾਂ ਹੋ ਗਿਆ। ਹੁਣ ਜਮਦੂਤ ਆਏ, ਜਮਦੂਤਾਂ ਨੇ ਸੰਗੜ ਪਾ ਲਈ, ਲਾਲਿਆਂ ਮੂਹਰੇ ਹੁਣ ਮਾਲ ਕਟਾਈ ਕਰਦੇ ਜਾ ਰਹੇ ਹਨ। ਜਾ ਜਾ ਕੇ ਧਰਮ ਰਾਜ ਦੇ ਪੇਸ਼ ਕੀਤਾ, ਹੁਣ ਧਰਮ ਰਾਜ ਨੇ ਇਹਦਾ ਲੇਖਾ ਦੇਖਣਾ ਸ਼ੁਰੂ ਕੀਤਾ। ਧਰਮ ਰਾਜ ਹੁਣ ਲੇਖਾ ਵੇਖ ਰਿਹਾ ਹੈ, ਸਾਰਾ ਇਹਦਾ ਲੇਖਾ ਕਾਲਾ ਕਿ ਇਸਨੇ ਜ਼ਿੰਦਗੀ ਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ, ਨਾ ਸੇਵਾ ਕੀਤੀ, ਨਾ ਨਾਮ ਜਪਿਆ, ਨਾ ਪਰਉਪਕਾਰ ਕੀਤਾ, ਨਾ ਕਿਸੇ ਦਾ ਭਲਾ ਕੀਤਾ। ਹੁਣ ਲੇਖਾ ਸਾਰਾ ਕਾਲਾ ਹੈ, ਕੋਈ ਐਸਾ ਅੱਖਰ ਨਹੀਂ ਕਿ ਜੋ ਇਹਦਾ ਸਾਫ਼ ਹੋਵੇ। ਹੁਕਮ ਹੋਇਆ ਧਰਮ ਰਾਜ ਵੱਲੋਂ ਕਿ ਜਮਦੂਤ ਉਸ ਨੂੰ ਨਰਕਾਂ ਵਿਚ ਲੈ ਜਾਓ, ਉਹਨਾਂ ਨਰਕਾਂ ਵਿਚ ਲਿਜਾਵੋ ਜਿਨ੍ਹਾਂ ਨਰਕਾਂ ਨੂੰ ਕੁੰਭੀ ਨਰਕ ਕਿਹਾ ਹੈ। ਜਿਵੇਂ ਘੜੇ ਦਾ ਮੂੰਹ ਛੋਟਾ ਹੈ ਤੇ ਅੱਗੇ ਘੜਾ ਵੱਡਾ ਹੈ, ਜਿਨ੍ਹਾਂ ਨਰਕਾਂ ਦੀ ਬਾਬਤ, ਜਿਨ੍ਹਾਂ ਨਰਕਾਂ ਦਾ ਨਕਸ਼ਾ ਗੁਰੂ ਮਹਾਰਾਜ ਨੇ ਬਾਣੀ ਵਿਚ ਲਿਖਿਆ ਹੈ ਕਿ ਉਹ ਨਰਕਾਂ ਦੇ ਜੀਵਾਂ ਨੂੰ ਕਿੰਨਾ ਕੁ ਦੁੱਖ ਹੈ, ਫਿਰ ਦੁਖੀ ਹੋ ਕੇ ਉਹ ਕੀ ਕਰਦੇ ਹਨ। ਪਾਪੀ ਕਰਮ ਕਮਾਉਂਦੇ ਤੇ ਕਰਦੇ ਹਾਏ ਹਾਏ, ਆਉ ਸਾਰੇ ਪੜੀਏ, ਨਾਲੇ ਆਪਣੇ ਮਨ ਨੂੰ ਸਮਝਾਈਏ ਮਨਾ ਕਿਤੇ ਇਹ ਨਰਕਾਂ ਵਿਚ ਨਾ ਜਾਣਾ ਪੈ ਜਾ। ਨਰਕ ਹੈ ਜ਼ਰੂਰ, ਕਿਤੇ ਐਵੇਂ ਨਾ ਸਮਝੇ ਕਿ ਨਰਕ ਹੈ ਹੀ ਨਹੀਂ। ਇਹ ਬਾਣੀ ਦੱਸਦੀ ਹੈ, ਕਿਸੇ ਕੋਈ ਬੰਦੇ ਦਾ ਕਹਿਣਾ ਨਹੀਂ, ਇਹ ਨਿਰੰਕਾਰ ਦਾ ਮੁਖਾਰ ਬਿੰਦ ਹੈ।

ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮੱਥਣ ਮਧਾਣੀਆਂ ਤਿਉ ਮੱਥੇ ਧਰਮ ਰਾਏ। ਤੂੰ ਸਜ਼ਾ ਦਿੰਦਾ ਹੈ ਧਰਮ ਰਾਜ, ਉਹ ਪਾਪੀ ਜੀਵ ਦੁਖੀ ਹੋ ਰਹੇ ਹਨ, ਰੋ ਰਹੇ ਹਨ, ਹਾਏ ਹਾਏ ਦੀ ਆਵਾਜ਼ ਆਉਂਦੀ ਹੈ। ਹੁਣ ਚਾਹੇ ਤਾਂ ਉਹ ਵਿਚਾਰੇ ਆਪਣੇ ਕੀਤੇ ਹੋਏ ਕਰਮ ਭੁਗਤ ਕੇ ਫੇਰ ਛੁੱਟਣ, ਤੇ ਚਾਹੇ ਕੋਈ ਮਹਾਂਪੁਰਸ਼ ਤਰਸ ਕਰੇ। ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਾ ਤਾਂ ਜੀਵਾਂ ਤੇ ਤਰਮਨ ਜੀਵੈ ਹਰਿਆ। ਚਾਹੇ ਕਿਸੇ ਮਹਾਂਪੁਰਸ਼ ਨੂੰ ਤਰਸ ਆਵੇ, ਬਾਬਾ ਜੀ ਬਚਨ ਕਰਦੇ ਸਨ ਕਿ ਮਹਾਂਪੁਰਸ਼ ਕਿਉਂ ਆਉਂਦੇ ਹਨ ਤੇ ਕਿਉਂ ਜਾਂਦੇ ਹਨ। ਮਹਾਂਪੁਰਸ਼ਾਂ ਨੂੰ ਕੋਈ ਲੋੜ ਨਹੀਂ ਹੁੰਦੀ, ਬੇੜੀ ਦਾ ਮਲਾਹ ਹੁੰਦਾ ਹੈ ਨਾ, ਕਦੇ ਉਸ ਕਿਨਾਰੇ ਕਦੇ ਉਸ ਕਿਨਾਰੇ, ਪਰ ਉਸ ਨੂੰ ਲੋੜ ਕੀ ਹੈ, ਕਿਉਂ ਜਾਂਦਾ, ਉਹ ਪਾਰ ਕਰਨ ਵਾਸਤੇ। ਮਲਾਹ ਦੇ ਦੋਏ ਕਿਨਾਰੇ ਆਪਣੇ ਹਨ, ਉਸ ਨੂੰ ਬੇੜੀ ਦੇ ਨਾਲ ਤਾਂ ਜਾਣਾ ਪੈਂਦਾ ਹੈ ਕਿ ਪਾਰ ਕਰਨ ਵਾਸਤੇ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਦੋਏ ਲੋਕ ਹਨ, ਉਨ੍ਹਾਂ ਨੂੰ ਆਉਣ ਜਾਣ ਦੀ ਕੋਈ ਲੋੜ ਨਹੀਂ, ਪਰ ਲੋੜ ਇਸ ਵਾਸਤੇ ਹੈ ਕਿ ਜਿਹੜੇ ਇਹ ਜੇ ਪਾਪੀ ਰੋ ਰਹੇ ਹਨ ਨਾ, ਉਨ੍ਹਾਂ ਤੇ ਤਰਸ ਆਉਂਦਾ। ਫਿਰ ਸੰਸਾਰ ਵਿੱਚੋਂ ਜਦੋਂ ਜਾਂਦੇ ਹਨ ਤੇ ਪਤਾ ਨੀ ਕਿੰਨੇ ਕਪੂਰ ਲੈ ਕੇ ਜਾਂਦੇ, ਆਉਂਦੇ ਹਨ ਤੇ ਤਾਂ ਵੀ ਤਾਰਦੇ ਹਨ, ਜਦੋਂ ਜਾਂਦੇ ਹਨ ਤਾਂ ਵੀ ਬੇੜੇ ਪਾਰ ਹੀ ਕਰਦੇ ਜਾਂਦੇ। ਹੈ ਨਾ ਮਹਾਂਪੁਰਸ਼ਾਂ ਦਾ ਜੀਵਨ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤਾਰਨ ਦਾ ਯਤਨ ਕੀਤਾ, ਨਾਮ ਜਪਿਆ ਤੇ ਨਾਮ ਜਪਾਇਆ। ਅੱਜ ਮਗਰੋਂ ਵੀ ਆਪਾਂ ਤਰ ਰਹੇ ਹਾਂ ਉਹਨਾਂ ਦੀ ਯਾਦ ਮਨਾ ਕੇ, ਮਗਰੋਂ ਸਕਾ ਦੁਨੀਆਂ ਬਹੁਤੀ ਤਰਦੀ ਹੈ। ਸਰੀਰ ਹੁੰਦਿਆਂ ਲੋਕ ਬਹੁਤੇ ਨਿੰਦਕ ਬਣ ਜਾਂਦੇ ਹਨ, ਈਰਖਾ ਕਰਨ ਲੱਗ ਜਾਂਦੇ ਹਨ। ਕਿਉਂ? ਕਿਉਂਕਿ ਮਹਾਰਾਜ ਨੇ ਦੱਸਿਆ ਕਿ ਮਹਾਂਪੁਰਸ਼ ਗਹਿਣੇ ਹੁੰਦੇ ਹਨ, ਸੰਤ ਹਮਾਰੀ ਓਠ ਸਤਾਣੀ ਤੇ ਸੰਤ ਹਮਾਰਾ ਗਹਿਣਾ। ਗਹਿਣਾ ਕਿਵੇਂ ਬਣਦਾ ਹੈ? ਟਾਂਕਾ ਲੱਗਦਾ। ਸਿਉਣੇ ਦੀ ਕੋਈ ਨਿੰਦਿਆ ਨਹੀਂ ਕਰ ਸਕਦਾ, ਪਰ ਗਹਿਣੇ ਨੂੰ ਚੰਗਾ ਮਾੜਾ ਹਰੇਕ ਹੀ ਕਹਿ ਦਿੰਦਾ। ਕਿਸੇ ਨੂੰ ਗਹਿਣਾ ਕੋਈ ਪਸੰਦ ਹੈ, ਕਿਸੇ ਨੂੰ ਕੋਈ ਪਸੰਦ ਹੈ, ਪਰ ਗਹਿਣੇ ਨੂੰ ਕਿਉਂ ਨਿੰਦਿਆ ਜਾਂਦਾ? ਕਿਉਂਕਿ ਗਹਿਣਾ ਨਹੀਂ ਬਣਦਾ ਟਾਂਕੇ ਵਿੱਚ। ਜਿਹੜਾ ਟਾਂਕਾ ਲੱਗ ਗਿਆ, ਇਹ ਸਮਝ ਲਓ ਸਿਉਣ ਵਿੱਚ ਖੋਟ ਪੈ ਗਈ। ਤੇ ਮਹਾਂਪੁਰਸ਼ਾਂ ਨੂੰ ਜਦੋਂ ਸੰਸਾਰ ਵਿੱਚ ਆਉਂਦੇ ਨੇ, ਦੁਨੀਆਂ ਬਹੁਤ ਹੀ ਨਿੰਦਕ ਬਣ ਜਾਂਦੀ, ਈਰਖਾ ਵਕੀਲੀ। ਦਸ ਗੁਰੂ ਆਏ ਹਨ, ਦੁਨੀਆਂ ਨੇ ਬਹੁਤਿਆਂ ਨੇ ਬੈਰ ਕੀਤਾ, ਤੇ ਗੁਰੂ ਨਾਨਕ ਸਾਹਿਬ ਨੂੰ ਲੋਕ ਕਰਾਈਏ ਕਹਿੰਦੇ ਸੀ, ਇੱਟਾਂ ਰੋੜੇ ਮਾਰਦੇ ਸਨ। ਇਹ ਜਿਹੜਾ ਸਰੀਰ ਹੈ, ਇਹ ਨਿਰੰਕਾਰ ਨਾਲੋਂ ਜੁਦਾ ਹੋ ਕੇ ਆਇਆ, ਇਹ ਇੱਕ ਟਾਂਕਾ ਲੱਗ ਗਿਆ। ਇਸ ਕਰਕੇ ਨਿੰਦਿਆ ਤੇ ਉਪਮਾ ਹੁੰਦੀ ਹੈ, ਪਰ ਜਦੋਂ ਚਲੇ ਜਾਂਦੇ ਹਨ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਰ। ਬਸ ਉਸ ਵਾਹਿਗੁਰੂ ਨਿਰੰਕਾਰ ਦੇ ਨਾਲ ਲੀਨ ਹੋ ਜਾਂਦੇ ਹਨ, ਪਰ ਸਿਉਣਾ ਹੀ ਬਣ ਜਾਂਦਾ, ਤੇ ਸਿਉਣੇ ਨੂੰ ਕੋਈ ਮਾੜਾ ਨਹੀਂ ਕਹਿ ਸਕਦਾ, ਤੇ ਗਹਿਣਾ ਕਿਸੇ ਨੂੰ ਕੋਈ ਚੰਗਾ ਲੱਗਦਾ, ਕਿਸੇ ਨੂੰ ਕੋਈ ਚੰਗਾ ਲੱਗਦਾ, ਤੇ ਮਗਰੋਂ ਦੁਨੀਆਂ ਯਾਦ ਕਰਦੀ। ਕਿਉਂ ਨਾ ਮਹਾਂਪੁਰਸ਼ਾਂ ਤੋਂ ਲਾਭ ਲੈ ਲਿਆ ਹੈ ਨਾ, ਹੁਣ ਆਪਾਂ ਪੁਛਤਾ ਰਹੇ ਹਾਂ। ਪਰ ਜੇ ਇੰਨੀ ਕਦਰ ਪਹਿਲਾਂ ਹੁੰਦੀ ਤੇ ਕੋਈ ਮਰਾਤਬਾ ਮਿਲ ਜਾਂਦਾ, ਕੋਈ ਹੋਰ ਵੀ ਮਹਾਂਪੁਰਸ਼ਾਂ ਦੀ ਜ਼ਿਆਦਾ ਪ੍ਰਸੰਨਤਾ ਲੈ ਲੈਂਦੇ। ਪਰ ਮਗਰੋਂ ਸਾਨੂੰ ਲੋਕਾਂ ਨੂੰ ਸਮਝ ਆਉਂਦੀ ਹੈ, ਤੇ ਹੁੰਦਿਆਂ ਅਸੀਂ ਐਵੇਂ ਹੀ ਸਮਾਂ ਗੁਜ਼ਾਰ ਲੈਂਦੇ। ਮਹਾਂਪੁਰਸ਼ ਜਦੋਂ ਆਉਂਦੇ ਹਨ ਤੇ ਤਾਂ ਵੀ ਤਾਰਦੇ ਹਨ, ਪਰ ਮਗਰੋਂ ਬਹੁਤੀ ਦੁਨੀਆਂ ਤਰਦੀ। ਮਹਾਂਪੁਰਸ਼ਾਂ ਦੇ ਦੋਏ ਲੋਕ ਹੁੰਦੇ ਹਨ, ਜਦੋਂ ਫਿਰ ਨਰਕਾਂ ਦੇ ਜੀਵ ਅਰਦਾਸਾਂ ਕਰਦੇ ਕਿ ਹੇ ਵਾਹਿਗੁਰੂ, ਹੁਣ ਜੇ ਅਸੀਂ ਆਪਣੇ ਪਾਪ ਸਾਰੇ ਭੁਗਤਾ ਕੇ ਜਾਵਾਂਗੇ ਤੇ ਬੜੀ ਦੇਰ ਲੱਗੇਗੀ,
ਕੋਈ ਤਰਸ ਕਰੋ, ਕੋਈ ਮਿਹਰ ਕਰੋ, ਰਹਿਮ ਦਿਲੀ ਦੀ ਅਪੀਲ ਹੋ ਹੀ ਜਾਂਦੀ ਹੈ ਨਾ। ਜਦੋਂ ਰਹਿਮ ਦਿਲੀ ਦੀ ਅਪੀਲ ਮਨਜ਼ੂਰ ਹੋਵੇ ਤੇ ਫਿਰ ਬਈ ਫਾਸੀ ਵਾਲਾ ਵੀ ਛੱਡਿਆ ਜਾਂਦਾ ਹੈ। ਇਸੇ ਤਰ੍ਹਾਂ ਉਹ ਜੀਵ ਉਸ ਵਾਹਿਗੁਰੂ ਨਿਰੰਕਾਰ ਅੱਗੇ ਅਰਦਾਸ ਕਰਨ ਕਿ ਹੇ ਵਾਹਿਗੁਰੂ ਕਿਰਪਾ ਕਰ, ਕੋਈ ਆਪਣਾ ਪਿਆਰਾ ਭੇਜ ਜਿਹੜਾ ਲੰਘਦਾ ਹੋਇਆ ਸਾਨੂੰ ਵੀ ਨਾਲ ਹੀ ਲੈ ਜਾ। ਜਿਵੇਂ ਜਨਕ ਰਾਜਾ ਤਨ ਤਨ ਰਾਜਾ, ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਕੇ ਸਿਮਰਨੇ ਤੇ ਪਾਪੀ ਤਰੇ ਅਨੇਕ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿਚ ਉਦਾਸੀ, ਦੇਵ ਲੋਕ ਨੂੰ ਚੱਲਿਆ ਤੇ ਗੰਗਨ ਦਰਬ ਸਭਾ ਸੁਖ ਵਸ। ਪਰ ਜਦੋਂ ਆ ਹਾਏ ਹਾਏ ਦੀ ਆਵਾਜ਼ ਸੁਣੀ, ਮਹਾਂਪੁਰਸ਼ਾਂ ਦਾ ਮਨ ਨਰਮ ਹੁੰਦਾ ਹੈ। ਉਹ ਕਿਸੇ ਦੁਖੀ ਨੂੰ ਵੇਖ ਕੇ ਦੁੱਖ ਸਹਾਰ ਨਹੀਂ ਸਕਦੇ। ਪੁੱਛਿਆ ਵੀ ਆ ਹਾਏ ਹਾਏ ਦੀ ਆਵਾਜ਼ ਕਿੱਧਰੋਂ ਆ ਰਹੀ ਹੈ ਜੀ? ਨਰਕਾਂ ਵਿੱਚੋਂ। ਆਕੁੰਭੀ ਨਰਕ ਹਨ, ਜਲ ਰਹੇ ਹਨ ਜੀਵ, ਦੁਖੀ ਹੋ ਕੇ ਵਿਚਾਰੇ ਹਾਏ ਹਾਏ ਕਰਨਾ ਹੈ ਨਾ। ਫਿਰ ਕਹਿਣ ਲੱਗੇ ਇਧਰ ਹੀ ਬਵਾਨ ਲੈ ਚੱਲੋ। ਮਹਾਰਾਜ ਤੁਸੀਂ ਦਰਗਾਹ ਨੂੰ ਸੱਚਖੰਡ ਨੂੰ ਜਾਣਾ ਹੈ, ਇਧਰ ਤਾਂ ਉਹ ਜਾਂਦਾ ਹੈ ਜਿਸਨੇ ਗੁਨਾਹ ਕੀਤੇ ਹੋਣ। ਤੇ ਜਨਕ ਰਾਜਾ ਕਹਿਣ ਲੱਗਾ ਡਾਕਟਰ ਵੀ ਚਲਿਆ ਜਾਂਦਾ ਹੈ, ਜੇਲ੍ਹ ਵਿਚ ਕੈਦੀ ਵੀ ਜਾਂਦਾ ਹੈ, ਉਹਨਾਂ ਨੂੰ ਵੇਖਣ ਵਾਸਤੇ ਡਾਕਟਰ ਵੀ ਪਹੁੰਚ ਜਾਂਦਾ, ਜੇ ਪਾਪੀ ਵੀ ਜਾਂਦੇ ਨੇ, ਪਰ ਹੋਰ ਵੀ ਕਿਸੇ ਨੂੰ ਜਾਣਾ ਪੈਂਦਾ ਹੈ, ਹੋਰ ਕੌਣ ਜਾਂਦਾ ਹੈ? ਡਾਕਟਰ। ਤੇ ਰੱਬ ਦੇ ਡਾਕਟਰ, ਨਾਮ ਦੇ ਡਾਕਟਰ ਮਹਾਂਪੁਰਸ਼ ਹਨ। ਹੁਣ ਲਾਜਵਾਬ ਹੋ ਗਏ, ਹੁਕਮ ਦੇ ਬੱਧੇ ਹੋਏ ਉਸ ਪਾਸੇ ਨੂੰ ਬਵਾਨ ਨੂੰ ਲੈ ਤੁਰੇ। ਪਰ ਜਦੋਂ ਜਨਕ ਰਾਜਾ ਨੇੜੇ ਪਹੁੰਚਿਆ, ਫਿਰ ਜਨਕ ਰਾਜੇ ਨੂੰ ਛੋਹ ਕੇ ਜਦੋਂ ਹਵਾ ਨਰਕਾਂ ਨੂੰ ਗਈ, ਬਸ ਨਰਕਾਂ ਦੇ ਜੀਵਾਂ ਨੂੰ ਸ਼ਾਂਤੀ ਆ ਗਈ। ਕਿਉਂਕਿ ਕਲ ਤਾਤੀ ਹੰਡਾ ਹਰ ਨਾਮ, ਚਾਹੇ ਪਾਪਾਂ ਦੀ ਕਿੰਨੀ ਵੀ ਅੱਗ ਤੱਤੀ ਹੈ, ਗਰਮ ਹੈ, ਪਰ ਬਈ ਰੱਬ ਦੇ ਨਾਮ ਵਿਚ ਠੰਡ ਹੈ। ਫਿਰ ਜਿਹੜਾ ਨਾਮ ਜਪਦਾ ਉਹਦੇ ਵਿਚ ਵੀ ਠੰਡ ਹੁੰਦੀ ਹੈ, ਸਾਰੇ ਜੀਵਾਂ ਨੂੰ ਸ਼ਾਂਤੀ ਆ ਗਈ, ਕੋਈ ਸਾਹ ਨਹੀਂ ਲੈਂਦਾ। ਜਨਕ ਰਾਜਾ ਵੇਖ ਕੇ ਹੈਰਾਨ ਹੋ ਗਿਆ, ਬਈ ਜੇ ਮੇਰੇ ਆਇਆ ਇਹਨਾਂ ਨੂੰ ਸ਼ਾਂਤੀ ਆ ਗਈ, ਤੁਸੀਂ ਆਪਣਾ ਬਵਾਨ ਦਰਗਾਹ ਨੂੰ ਲੈ ਜਾਓ ਤੇ ਮੈਂ ਕੁਟੀਆ ਪਾ ਕੇ ਇੱਥੇ ਹੀ ਰਹਾਂਗਾ, ਮੈਨੂੰ ਅੱਗੇ ਜਾਣ ਦੀ ਕੋਈ ਲੋੜ ਨਹੀਂ। ਧਰਮ ਰਾਜ ਨੇ ਬੇਨਤੀ ਕੀਤੀ, ਮਹਾਰਾਜ ਇਹ ਕਰਮਾਂ ਦੀ ਸਜ਼ਾ ਭੋਗ ਰਹੇ ਹਨ, ਜੇ ਇਹਨਾਂ ਨੂੰ ਸਜ਼ਾ ਨਾ ਦੇਈਏ ਅੱਗੇ ਵਾਸਤੇ ਲੋਕਾਂ ਨੇ ਮਾੜੇ ਕੰਮ ਕਰਨੋਂ ਹਟਣਾ ਹੀ ਨਹੀਂ। ਕਿਰਪਾ ਕਰੋ, ਤੁਹਾਡਾ ਅੱਗੇ ਸਥਾਨ ਹੈ। ਤੇ ਜਨਕ ਰਾਜਾ ਕਹਿਣ ਲੱਗਾ ਜਿੰਨਾ ਚਿਰ ਇਹਨਾਂ ਨੂੰ ਛੱਡਦਾ ਨਹੀਂ ਉਤਨਾ ਚਿਰ ਮੈਂ ਨਹੀਂ ਜਾਣਾ। ਫਿਰ ਮਹਾਰਾਜ ਜੇ ਛਡਾਉਣਾ ਹੈ ਇਹ ਪਾਪਾਂ ਦੇ ਬਦਲੇ ਕੋਈ ਪੁੰਨ ਦੇਵੋ, ਪਾਪਾਂ ਦੇ ਬਦਲੇ ਕੋਈ ਚੀਜ਼ ਤੋਲੋ। ਫਿਰ ਬਈ ਗਹਿਣੇ ਧਰੋ ਇੱਕ ਨਾਉ, ਪਾਪਾ ਨਾਲ ਕਰੇ ਨਿਰਜਸ। ਜਨਕ ਰਾਜਾ ਕਹਿਣ ਲੱਗਾ ਮੇਰੇ ਪਾਸ ਨਾਮ ਹੈ, ਮੈਂ ਇਹਨਾਂ ਪਾਪਾਂ ਦੇ ਬਦਲੇ ਨਾਮ ਨੂੰ ਗਹਿਣੇ ਧਰ ਦਿੰਦਾ। ਮਤਲਬ ਭਾਵ ਕੇ ਇਹਨਾਂ ਜੀਵਾਂ ਦੀ ਫਰਿਆਦ ਸੁਣ ਕੇ ਦੁਖੀ ਵੇਖ ਕੇ ਜਨਕ ਰਾਜੇ ਨੂੰ ਆਇਆ ਤਰਸ। ਫਿਰ 18 ਨਰਕ ਖਾਲੀ ਕਰ ਦਿੱਤੇ। ਅੱਗੇ ਅੱਗੇ ਜਨਕ ਰਾਜਾ ਹੈ ਤੇ ਪਿੱਛੇ ਨਰਕਾਂ ਦੇ ਜੀਵ, 18 ਨਰਕਾਂ ਦੇ ਜੀਵ ਅਨੇਕ ਜਾ ਰਹੇ ਹਨ। ਤੇ ਕੀ ਪੜ੍ਹਦੇ ਹਨ? ਮਾਘ ਮੱਜਣ ਸੰਗ ਸਾਧੂ, ਤੂੜੀ ਕਰ ਇਸ਼ਨਾਨ ਤੇ ਹਰ ਕਾ ਨਾਮ ਧਿਆਏ ਸੁਣ ਤੇ ਸਭ ਨਾਲੋਂ ਕਰ ਦਾਨ। ਆ ਜਨਕ ਰਾਜ ਨੇ ਨਾਮ ਨੂੰ ਦਾਨ ਕਰ ਦਿੱਤਾ, ਨਾਮ ਨੂੰ ਗਹਿਣੇ ਧਰ ਦਿੱਤਾ, ਗਹਿਣੇ ਧਰ ਕੇ ਉਹਨਾਂ ਨੂੰ ਛਡਾਇਆ। ਕਿਉਂਕਿ ਜਿਹਦੇ ਪਾਸ ਨਾਮ ਹੋਵੇਗਾ ਉਹੀ ਛਡਾਵੇਗਾ ਨਾ। ਇਸ ਵਾਸਤੇ ਹਜ਼ੂਰ ਸਾਨੂੰ ਸਮਝਾਉਂਦੇ ਨੇ ਬਈ ਤੁਸੀਂ ਵੀ ਨਾਮ ਜਪੋ, ਪਰ ਇਹ ਨਾਮ ਜਪਣ ਦੀ ਮੱਤ ਕਿੱਥੋਂ ਆਵੇਗੀ? ਇਹ ਸਮਤ
ਸਾਧੂ ਤੇ ਪਾਈ। ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਤੇ ਰੇਲ ਪਗ ਸਾਧਾ। ਸਾਖੀ ਹਜੇ ਹੋਰ ਵੀ ਰਹਿੰਦੀ ਹੈ, ਇਹ ਕੱਲ ਨੂੰ ਵਿਚਾਰ ਕਰਾਂਗੇ। ਆਓ ਜਨਕ ਰਾਜਾ ਅੱਗੇ ਅੱਗੇ ਆ ਤੇ ਪਿਛਲੇ ਪਿੱਛੇ ਜੀਵ ਕੀ ਪੜ੍ਹਦੇ ਹਨ, ਆਪਾਂ ਵੀ ਬਾਣੀ ਪੜ੍ਹੀਏ, ਸ਼ਾਇਦ ਗੁਰੂ ਦੀ ਮਿਹਰ ਨਾਲ ਆਪਾਂ ਵੀ ਨਰਕਾਂ ਤੋਂ ਬਚ ਜਾਈਏ। ਕਿਉਂ ਨਾ ਬਚਾਂਗੇ ਜੇ ਬਾਣੀ ਤੇ ਭਰੋਸਾ ਕਰਾਂਗੇ, ਯਕੀਨ ਲਿਆਵਾਂਗੇ ਬਈ ਗੁਰੂ ਦੀ ਕਿਰਪਾ ਨਾਲ ਜਮਦੂਤ ਕੀ ਧਰਮ ਰਾਜ ਵੀ ਨੇੜੇ ਨਹੀਂ ਆ ਸਕਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਤੂੰ ਨਹਿ ਛੁਟੈ ਤੇ ਨਿਪਟ ਨਾ ਜਾਈ ਹੋ ਦੂਤ। ਆਓ ਪਿਆਰ ਨਾਲ।

ਸਰਕਾਰ ਨੇ ਤਾਂ ਲੇਖਾ ਦੇਣਾ ਹੈ, ਪਤਾ ਨੀ ਕਿਵੇਂ ਛੁੱਟਣਾ ਹੈ ਵਿਚਾਰੇ ਨੇ, ਕਿੰਨਾ ਕੁ ਸਮਾਂ ਲੱਗੇਗਾ ਤੇ ਆਪਾਂ ਕੱਲ ਤੱਕ ਉਡੀਕੀਏ। ਇਹ ਹੈ ਸਾਖੀ ਮਹਾਂਪੁਰਸ਼ਾਂ ਦੀ, ਸਾਧੂ ਦੀ ਧੂੜੀ ਦਾ ਸਦਕਾ ਪ੍ਰਾਪਾਂ। ਜਿਸ ਸਾਧੂ ਦਾ ਇਹ ਜੋੜ ਮੇਲਾ ਮਨਾਉਣਾ ਹੈ, ਇਹ ਤੁਸੀਂ ਅੱਖੀ ਪ੍ਰਤੱਖ ਦਰਸ਼ਨ ਕਰਦੇ ਰਹੇ। ਭਾਗਾਂ ਵਾਲੀ ਸੰਗਤ ਹੈ, ਇਤਨਾ ਪਿਆਰ, ਫਿਰ ਇਹ ਮਹਾਨ ਕੰਮ ਕਰਨ ਲੱਗੇ। ਇਹ ਤੁਹਾਡੀ ਮਾਇਆ ਕਮਾਈ ਸਭ ਸਫਲੀ, ਪਰ ਉਹਨਾਂ ਦੀ ਜਿਹੜੇ ਵੀ ਇਹ ਹਿੱਸਾ ਪਾਉਣਗੇ, ਸੇਵਾ ਕਰਨਗੇ, ਮਹਾਂਪੁਰਸ਼ਾਂ ਦੀ ਧੂੜੀ ਨੂੰ ਲੋਚਣ, ਕਿਉਂਕਿ ਜੇ ਸੇਵਾ ਵੀ ਕਰਦੇ ਹਾਂ, ਸੇਵਾ ਕਰਕੇ ਮੰਗਣਾ ਕੀ ਹੈ ਕਿ ਇਹ ਮਹਾਂਪੁਰਸ਼ੋ, ਕਿਰਪਾ ਕਰੋ, ਆਪਣੇ ਚਰਨਾਂ ਦੀ ਧੂੜੀ ਬਖਸ਼ੋ। ਪਰ ਮਹਾਂਪੁਰਸ਼ ਤਾਂ ਆਪਣੇ ਆਪ ਬਣਦੇ ਨਹੀਂ, ਆਪਣੇ ਆਪ ਧੂੜ ਨਹੀਂ ਦਿੰਦੇ ਕਿ ਗੁਰੂ ਅੱਗੇ ਕਰੀਏ ਦੇਣ। ਇਹ ਸਤਿਗੁਰੂ ਜੀ ਕਿਰਪਾ ਕਰੋ, ਆਪਣੇ ਪਿਆਰਿਆਂ ਗੁਰਸਿੱਖਾਂ ਮਹਾਂਪੁਰਸ਼ਾਂ ਦੀ ਸਾਨੂੰ ਧੂੜ ਬਖਸ਼ੋ। ਕਰਮਾਂ ਵਾਲੀ ਸੰਗਤ ਹੈ, ਜੋ ਵੀ ਮਾਈ ਭਾਈ ਗੁਰੂ ਦਰਬਾਰ ਜੁੜ ਕੇ ਬੈਠੇ ਹੋ, ਆਉਣਾ ਤਾਂ ਹੀ ਸਫਲਾ ਹੈ ਜੋ ਵੀ ਆਪਾਂ ਵਿਚਾਰ ਕਰੇ ਉਸ ਤੇ ਚੱਲੀਏ। ਜੋ ਸਾਡੇ ਗੁਰੂਆਂ ਦੀ ਬਾਣੀ, ਗੁਰੂਆਂ ਦਾ ਹੁਕਮ ਹੈ, ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਭ ਤੋਂ ਵੱਡੀ ਸੇਵਾ ਹੈ ਗੁਰੂ ਕਾ ਹੁਕਮ। ਜਿਹੜਾ ਗੁਰਸਿੱਖ ਹੁਕਮ ਮੰਨਦਾ ਹੈ, ਬਸ ਉਹੀ ਸਭ ਤੋਂ ਵੱਡੀ ਸੇਵਾ ਕਰਦਾ। ਹੁਕਮ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਗੁਰੂ ਕਾ ਅੰਮ੍ਰਿਤ ਛਕਣਦਾ ਹੈ। ਗੁਰੂ ਵਾਲੇ ਬਣੋ, ਨਗੁਰੇ ਨਾ ਰਹੋ, ਅੰਮ੍ਰਿਤ ਪਾਨ ਜ਼ਰੂਰ ਕਰਨਾ ਚਾਹੀਦਾ। ਅੰਮ੍ਰਿਤ ਤੋਂ ਬਿਨਾਂ ਸਾਡਾ ਜਨਮ ਕਿਸੇ ਲੇਖੇ ਵਿੱਚ ਨਹੀਂ। ਗੁਰੂ ਕੇ ਅੰਮ੍ਰਿਤ ਤੋਂ ਬਿਨਾਂ, ਗੁਰੂ ਤੋਂ ਬਿਨਾਂ ਵੀ ਕਿਸੇ ਨੇ ਬਾਹ ਨਹੀਂ ਫੜਨੀ। ਦਰਗਾਹ ਵਿੱਚ ਕਿਸੇ ਨੇ ਸਹਾਇਤਾ ਨਹੀਂ ਕਰਨੀ, ਦਰਗਾਹ ਵਿੱਚ ਕੀ ਇੱਥੇ ਵੀ ਨਹੀਂ ਕਰਨੀ। ਇਹ ਸੱਚ ਹੈ, ਗੁਰੂ ਤੋਂ ਬਿਨਾਂ ਕੋਈ ਵੀ ਨਹੀਂ ਬਾਤ ਪੁੱਛਦਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸੋ ਹੀ ਸਭ ਲਾਗੇ, ਤੇ ਕਿਆ ਦਾਰਾ ਕਿਆ ਮੀਤ। ਇਹ ਕੋਈ ਸਾਖੀਆਂ ਨਹੀਂ, ਪ੍ਰਤੱਖ ਮਿਸਾਲਾਂ ਹਨ ਕਿ ਦੁਨੀਆਂ ਦਾ ਕਿੰਨਾ ਕੁ ਪਿਆਰ ਹੈ ਮਾਇਆ ਨਾਲ। ਮਨਮੁੱਖਾਂ ਤੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਤੇ ਕਦੇ ਨਾ ਪਾਇਨ ਬੰਦ। ਫਿਰ ਮਿਲਣਾ ਗੱਲਾਂ ਹੀ ਛੱਡ ਦੇਣ, ਕਿਉਂਕਿ ਕੋਈ ਸਵਾਲ ਪਾਵੇਗਾ ਗਰੀਬ ਜੋ ਹੋਇਆ, ਤੇ ਜੇ ਮਾਇਆ ਮਿਲੇ ਤੇ ਅੱਗੇ ਪਿੱਛੇ ਤੁਰਿਆ ਫਿਰਨਾ। ਇਹ ਸੱਚ ਹੈ, ਨਾ ਇਸ ਲੋਕ ਵਿਚ ਤੇ ਨਾ ਪਰਲੋਕ ਵਿਚ ਕਿਸੇ ਨੇ ਬਾਹ ਨਹੀਂ ਫੜਨੀ। ਜੇ ਫੜਨੀ ਹੈ ਤੇ ਗੁਰੂ ਨੇ ਫੜਨੀ, ਤੇ ਗੁਰੂ ਤਾਂ ਹੀ ਫੜੇਗਾ ਬਾਹ ਜੇ ਅਸੀਂ ਗੁਰੂ ਕਾ ਹੁਕਮ ਮੰਨਾਂ। ਗੁਰੂ ਕੀ ਬਾਹ ਅਸੀਂ ਫੜ ਲਈਏ ਤੇ ਗੁਰੂ ਸਾਡੀ ਫੜੇਗਾ ਬਾਹੇ, ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋਡੀਏ। ਗੁਰ ਤੇਗ ਬਹਾਦਰ ਬੋਲਿਆ ਧਰ ਪਈਏ, ਧਰਮ ਨਾ ਛੋਡੀਏ। ਧਰਮ ਤੋਂ ਆਪਾਂ ਕਦੇ ਵੀ ਦੂਰ ਨਾ ਹੋ, ਆਪਣਾ ਧਰਮ ਗ੍ਰਹਿਣ ਕਰੀਏ, ਕਿਉਂਕਿ ਧਰਮ ਸਭ ਚੰਗੇ ਹਨ। ਪਰ ਜੋ ਵੀ ਕਿਸੇ ਧਰਮ ਤੇ ਲੱਗਿਆ, ਆਪਣੇ ਧਰਮ ਤੇ ਕਾਇਮ ਰਹੇ। ਸਾਡਾ ਧਰਮ ਕਿਹੜਾ ਹੈ? ਗੁਰੂ ਕਾ ਅੰਮ੍ਰਿਤ ਪਾਨ ਕਰ। ਕਲਗੀਧਰ ਮਹਾਰਾਜ ਦੇ ਸਿੱਖ ਬਣਨਾ ਇਹ ਹੈ ਵੀ ਗੁਰੂ ਕਾ ਧਰਮ, ਇਹ ਹੈ ਸਿੱਖਾਂ ਦਾ ਧਰਮ। ਆਓ ਅੰਮ੍ਰਿਤ ਪਾਨ ਕਰੋ, ਗੁਰੂ ਵਾਲੇ ਬਣੋ, ਫਿਰ ਜੋ ਮਿਲੇ ਉਪਦੇਸ਼। ਬਾਣੀ ਯਾਦ ਹੈ, ਬਾਣੀ ਪੜੋ, ਪਹਿਲੀ ਪੌੜੀ ਦਾ ਪਾਠ। ਵਾਹਿਗੁਰੂ ਸ਼ਬਦ ਦਾ ਜਾਪ ਕਰੋ, ਕੋਈ ਹਿੰਦੂ ਭਾਈ ਹੈ ਰਾਮ ਰਾਮ ਦਾ ਜਾਪ ਕਰੇ, ਕਿਉਂਕਿ ਸਾਰੇ ਧਰਮ ਚੰਗੇ ਹਨ। ਧਰਮਾਂ ਵਿਚ ਕੋਈ ਕਮਜ਼ੋਰੀ ਨਹੀਂ, ਕਮਜ਼ੋਰੀ ਸਾਡੇ ਵਿਚ। ਆਓ ਆਪਣੀਆਂ ਕਮਜ਼ੋਰੀਆਂ ਦੂਰ ਕਰੀਏ, ਆਪਣੇ ਧਰਮ ਤੇ ਰਹਿ ਕੇ ਨਿਤ ਨੇਮੀ

ਹਰ ਕੋ ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ, ਜਾਨੋ ਸਿਮਰ ਅਜਾ ਮਨ ਬੁਝਿਓ ਗਨ ਕਾ।

ਅੱਜ ਦਾ ਦਿਨ ਮਹਾਨ ਦਿਨ ਹੈ, ਕਿਉਂਕਿ ਅੱਜ ਦੇ ਦਿਨ ਦੂਸਰੇ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ ਤੇ ਵਾਕਈ ਕਮਾਲ ਹੈ ਗੁਰੂ ਅੰਗਦ ਦੇਵ ਜੀ ਦਾ ਮਹਾਨ ਸੇਵਾ ਹੈ। ਗੁਰੂ ਨਾਨਕ ਦੇਵ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਇੰਨੀ ਸੇਵਾ ਕੀਤੀ ਕਿ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਪ੍ਰਸੰਨ ਹੋ ਕਰਕੇ ਉਹ ਇਲਾਹੀ ਜੋਤ ਜੋ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਦੇ ਵਿੱਚ ਲੈ ਕਰਕੇ ਆਏ ਸਨ ਉਹ ਗੁਰੂ ਅੰਗਦ ਦੇਵ ਜੀ ਨੂੰ ਦਿੱਤੇ। ਪ੍ਰੀਖਿਆ ਵੀ ਬੜੀ ਹੋਈਆਂ ਤੇ ਹਰ ਕਸੌਟੀ ਦੇ ਉੱਤੇ ਗੁਰੂ ਅੰਗਦ ਦੇਵ ਜੀ ਪੂਰੇ ਉਤਰਦੇ ਰਹੇ। ਇੱਕ ਦਿਨ ਦੀ ਛੋਟੀ ਜਿਹੀ ਸਾਖੀ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਿਆ। ਕੁਝ ਗੱਲਾਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਕਈ ਵਾਰੀ ਗੁਰੂ ਦੇਖਦਾ ਹੈ ਮੇਰਾ ਸੇਵਕ ਕਿੰਨਾ ਪੱਕਾ, ਵਾਕਈ ਪੱਕਾ ਹੈ ਕਿ ਕੱਚਾ ਹੈ ਹਾਲੇ, ਕਿਉਂਕਿ ਕਸੌਟੀ ਦੇ ਉੱਤੇ ਉਸਨੂੰ ਤੋਲ ਰਹੇ ਹਨ। ਪੂਰਨਮਾਸੀ ਦਾ ਦੀਵਾਨ ਹੈ, ਬੜੀ ਹੀ ਸੰਗਤਾਂ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਚੱਲ ਕਰਕੇ ਪੁੱਜੀਆਂ ਹਨ, ਕਿਉਂਕਿ ਪੂਰਨਮਾਸੀ ਦਾ ਦੀਵਾਨ ਲੱਗਦਾ। ਬੜਾ ਇਕੱਠ ਹੋਇਆ ਹੋਇਆ, ਬਰਸਾਤ ਲੱਗੀ ਹੋਈ ਹੈ, ਲੰਗਰ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ। ਸੰਗਤ ਦੇ ਵਿੱਚ ਹੁਣ ਬੱਚੇ ਵੀ ਹਨ ਜੋ ਕਿ ਭੁੱਖ ਦੇ ਮਾਰੇ ਬਿਲਾਪ ਕਰ ਰਹੇ ਹਨ ਤੇ ਸਾਧ ਸੰਗਤ ਕਈ ਸੇਵਾਦਾਰਾਂ ਨੇ ਜਾ ਕਰਕੇ ਆਖਿਆ ਸੱਚੇ ਪਾਤਸ਼ਾਹ ਅੱਜ ਦੋ ਦਿਨ ਹੋ ਗਏ, ਲੰਗਰ ਦਾ ਤਾਂ ਕੋਈ ਪ੍ਰਬੰਧ ਨਹੀਂ ਹੋ ਸਕਿਆ ਕਿਉਂਕਿ ਬਰਸਾਤ ਇੰਨੀ ਪੈ ਰਹੀ ਹੈ ਕਿ ਲੰਗਰ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਜਾਵੇ। ਬੱਚੇ ਵਿਚਾਰੇ ਭੁੱਕੇ ਵਿਲਾਪ ਕਰ ਰਹੇ ਹਨ ਤੇ ਕੁਝ ਕਿਰਪਾ ਕਰੋ ਆਪ ਜੀ ਤੇ ਸਾਧ ਸੰਗਤ ਨਾਲ ਬੈਠੇ ਹਨ ਗੁਰੂ ਨਾਨਕ ਦੇਵ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਤੇ ਇਹਨਾਂ ਨੂੰ ਇਸ਼ਾਰਾ ਕੀਤਾ। ਸਾਰੀ ਸਾਧ ਸੰਗਤ ਬੈਠੀ ਹੋਈ ਹੈ ਕਿ ਜਾਓ ਇਹ ਜਿਹੜਾ ਪੇੜ ਹੈ ਨਾ ਸਾਹਮਣੇ, ਇਸ ਦੇ ਉੱਤੇ ਚੜ ਕਰਕੇ ਹਲੂਣਾ ਦੇ, ਉਸਨੂੰ ਹਿਲਾਓ, ਇਸ ਦੇ ਵਿੱਚੋਂ ਅਨੇਕ ਪਦਾਰਥ ਡਿੱਗਣਗੇ ਤੇ ਜਦੋਂ ਇਹ ਪਦਾਰਥ ਡਿੱਗਣਗੇ ਸੰਗਤ ਇਸ ਨੂੰ ਛੱਕ ਕਰਕੇ ਸੰਗਤਾਂ ਦੀ ਤ੍ਰਿਪਤੀ ਹੋ ਜਾਵੇਗੀ, ਭੋਜਨ ਮਿਲ ਜਾਵੇਗਾ। ਤੇ ਸਾਧ ਸੰਗਤ ਬਾਬਾ ਸ੍ਰੀ ਚੰਦ ਨੇ ਆਖਿਆ ਕਿ ਇਸ ਤਰ੍ਹਾਂ ਵੀ ਕਦੇ ਹੁੰਦਾ, ਮੈਂ ਪੇੜ ਤੇ ਚੜ ਕਰਕੇ ਹਲੂਣਾ ਦੇਵਾਂ ਤੇ ਪਦਾਰਥ ਡਿੱਗਣ।

ਇਹ ਤੇ ਹੋ ਹੀ ਨਹੀਂ ਸਕਦਾ। ਪੇਟ ਦੇ ਵਿੱਚੋਂ ਕਿੱਥੇ ਪਦਾਰਥ ਆਏ ਹਨ? ਮੈਂ ਨਹੀਂ ਛੱਡਦਾ, ਸਾਫ਼ ਇਨਕਾਰ ਕਰ ਦਿੱਤਾ। ਦੂਜਾ ਬਚਨ ਹੋਇਆ ਬਾਬਾ ਲਖਮੀ ਦਾਸ ਜੀ ਦੇ ਨਾਲ। ਉਹਨਾਂ ਨੂੰ ਆਖਿਆ ਵੀ ਤੁਸੀਂ ਕਿਰਪਾ ਕਰੋ, ਇਸ ਪੇੜ ਦੇ ਉੱਤੇ ਚੜ੍ਹ ਕਰਕੇ ਇਸ ਨੂੰ ਹਿਲਾਓ, ਇਸ ਦੇ ਵਿੱਚੋਂ ਅਨੇਕ ਪਦਾਰਥ ਡਿੱਗਣਗੇ, ਜਿਸ ਨੂੰ ਛੱਕ ਕਰਕੇ ਸੰਤਾਂ ਦੀ ਤ੍ਰਿਪਤੀ ਹੋ ਜਾਵੇਗੀ। ਤੇ ਦੇਖਿਆ ਉਹਨਾਂ ਨੇ ਵੀ ਸਾਫ਼ ਇਨਕਾਰ ਕਰ ਦਿੱਤਾ, ਕਹਿੰਦੇ ਇਹ ਹੋ ਹੀ ਨਹੀਂ ਸਕਦਾ ਕਿ ਪੇੜ ਦੇ ਵਿੱਚੋਂ ਪਦਾਰਥ ਡਿੱਗਣ, ਪੇੜ ਦੇ ਵਿੱਚੋਂ ਲੰਗਰ ਮਿਲੇ ਲੋਕਾਂ ਨੂੰ ਛਕਣ ਵਾਸਤੇ, ਹੋ ਸਕਦਾ? ਉਹਨਾਂ ਨੇ ਮਨਾ ਕਰ ਦਿੱਤਾ। ਤੀਜੇ ਹਨ ਸੇਵਾਦਾਰ, ਉੱਥੇ ਸੇਵਾ ਕਰਦੇ ਹਨ। ਭਾਈ ਲਹਿਣਾ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਬਹੁਤ ਪੱਕੇ ਸੇਵਾਦਾਰ ਹਨ। ਜਦੋਂ ਇਸ਼ਾਰਾ ਕੀਤਾ ਭਾਈ ਲਹਿਣਾ ਜੀ ਤੁਸੀਂ ਕਿਰਪਾ ਕਰੋ, ਪੇੜ ਦੇ ਉੱਤੇ ਚੜ੍ਹ ਕਰਕੇ ਇਸ ਨੂੰ ਹਲੂਣਾ ਦਿਓ, ਤੇ ਸਾਧ ਸੰਗਤ ਸਤ ਬਚਨ ਕਹਿ ਕਰਕੇ ਪੇੜ ਦੇ ਉੱਤੇ ਚੜ੍ਹ ਗਏ। ਇਹ ਪੁੱਛਿਆ ਨਹੀਂ, ਇਹ ਮਨ ਦੇ ਵਿੱਚ ਵਿਚਾਰ ਹੀ ਨਹੀਂ ਕੀਤਾ, ਕਦੇ ਹੋ ਸਕਦਾ ਕਿ ਪੇੜ ਦੇ ਵਿੱਚੋਂ ਪਦਾਰਥ ਡਿੱਗਣ ਤੇ ਸੰਗਤਾਂ ਦੀ ਛੱਕ ਕਰਕੇ ਤ੍ਰਿਪਤੀ ਹੋ ਜਾਵੇ, ਇਹ ਬਚਨ ਹੀ ਨਹੀਂ ਕੀਤਾ, ਤੇ ਸਤ ਬਚਨ ਆ ਕਰਕੇ ਪੇੜ ਦੇ ਉੱਤੇ ਚੜ ਗਏ। ਹੁਕਮ ਮੰਨੀਏ ਹੋਵੇ ਪ੍ਰਮਾਣ, ਤਾਂ ਖਸਮੇ ਕਾ ਮਹਿਲ ਪਾਏ ਸੀ। ਤੇ ਫੇਰ ਕਸਵੱਟੀ ਦੇ ਉੱਤੇ ਪੂਰੇ ਉਤਰੇ, ਸਾਹਿਬਜ਼ਾਦੇ ਬੈਠੇ ਰਹੇ, ਅਨੇਕ ਇਹੋ ਜਿਹੀ ਪ੍ਰੀਖਿਆ ਲਈ। ਤੇ ਸਾਧ ਸੰਗਤ ਜੋ ਦੇਖਿਆ ਕਿ ਇਹ ਸੇਵਕ ਪੂਰਾ ਹੈ, ਪੂਰਾ ਨਹੀਂ ਹੈ, ਕੱਚਾ ਨਹੀਂ ਹੈ, ਇਹ ਪੂਰਾ ਹੈ। ਤੇ ਸਾਧ ਸੰਗਤ ਉਸ ਵੇਲੇ ਹੀ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਤੋਂ ਅੰਗਦ ਬਣਾ ਦਿੱਤਾ। ਆਓ ਅੱਜ ਉਹਨਾਂ ਮਹਾਨ ਗੁਰੂ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਪੁਰਬ ਦਿਹਾੜਾ ਹੈ, ਆਪਾਂ ਸਾਰੇ ਮਿਲ ਕਰਕੇ ਇਹ ਜੋ ਹੈ ਤੁਕ ਸਾਰੇ ਮਿਲ ਕਰਕੇ ਪੜ੍ਹੀਏ।

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

अपने दास को अपने दास को पैसा

ਅੰਦਰ ਜਾ ਕੇ ਸੁੱਤਾ ਹੈ। ਏਡੀ ਗੂੜੀ ਨੀਂਦ ਆਈ ਹੈ, ਇੱਕ ਵਾਰੀ ਪਾਸਾ ਵੀ ਨਹੀਂ ਪਾਇਆ। ਨਿਰੰਕਾਰ ਨੇ ਵਡੇਰੀ ਅਵਸਥਾ ਵਿੱਚ ਇੱਕੋ ਇੱਕ ਪੁੱਤ ਦਿੱਤਾ ਹੈ, ਪਰ ਉਸਨੂੰ ਕੋਈ ਨਾ ਕੋਈ ਰੋਗ ਲੱਗਾ ਹੀ। ਕੋਈ ਉਸਨੂੰ ਝੱਲਾ ਕਹਿੰਦਾ, ਕੋਈ ਦੀਵਾਨਾ ਕਹਿੰਦਾ, ਕੋਈ ਬਾਵਲਾ ਕਹਿੰਦਾ। ਮੈਂ ਚੁੱਪ ਕਰ ਗਿਆ। ਮੈਂ ਖਾਮੋਸ਼ ਹੋ ਗਿਆ। ਲੋਕਾਂ ਦੇ ਬੱਚੇ ਖੇਡਦੇ ਸਨ, ਪਰ ਮੇਰਾ ਨਾਲ ਕਦੇ ਵੀ ਨਹੀਂ ਖੇਡਦੇ। ਹੋਰ ਬੱਚੇ ਮਾਤਾ ਪਿਤਾ ਤੋਂ ਆ ਕੇ ਚੀਜ਼ਾਂ ਮੰਗਦੇ, ਪਰ ਮੇਰੇ ਨਾਨਕ ਨੇ ਮੇਰੇ ਕੋਲੋਂ ਕਦੇ ਵੀ ਕੁਛ ਨਹੀਂ। ਤਿੰਨ ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕੇ, ਪਤਾ ਨਹੀਂ ਕਿਹੜਾ ਰੋਗ। ਅੰਦਰ ਜਾ ਕੇ ਸੁੱਤਾ ਹੈ। ਤਿੰਨ ਦਿਨਾਂ ਤੋਂ ਮੇਰਾ ਲਾਲ ਭੋਜਨ ਪਾਇਆ ਹੈ, ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੋਜਨ ਨਹੀਂ ਛਕੇ ਤਾਂ ਮਮਤਾ ਦੀ ਮਾਰੀ ਹੋਈ ਮਾਂ ਮਾਤਾ ਤ੍ਰਿਪਤਾ ਨੇ ਵੀ ਮੂੰਹ ਚ ਗੁਰਕੀ ਨਹੀਂ ਪਾਈ। ਜਿਸ ਮਾਂ ਦਾ ਪੁੱਤ ਭੁੱਖਾ ਸੋ ਜਾਏ ਉਸ ਮਾਂ ਨੂੰ ਨੀਂਦ ਨਹੀਂ ਦਿੰਦੀ। ਪੁੱਤ ਸੌ ਗਿਆ ਹੈ, ਮਾਂ ਜਾ ਕੇ ਉਠਾਦੀ, ਕਾਕਾ ਭੁੱਖਾ ਕਿਉਂ ਸੌ ਗਿਆ? ਇੱਕ ਬੁਰਕੀ ਤਾਂ ਮੂੰਹ ਚ ਪਾ। ਮਾਂ ਦੀ ਆਂਦਰਾ ਠਰ ਜਾ। ਬੱਚਾ ਰੱਜ ਕੇ ਪ੍ਰਸ਼ਾਦ ਛਕ ਲਵੇ, ਮਾਂ ਪਹਿਲੇ ਰੱਜ। ਤੇ ਮਾਂ ਦਾ ਪਿਆਰ ਮਾਤਾ ਪ੍ਰੀਤ ਕਰੇ, ਪੁੱਤ ਮਾਤਾ ਤ੍ਰਿਪਤ। ਇਹਨਾਂ ਖਿਆਲਾਂ ਇਹਨਾਂ ਵਿਚਾਰਾਂ ਵਿੱਚ, ਕਿਉਂਕਿ ਮਾਤਾ ਤ੍ਰਿਪਤਾ ਹਜ਼ੂਰ ਨੂੰ ਪੁੱਤਰ ਹੀ ਸਨ। ਗੁਰੂ ਨਾਨਕ ਇੱਕ, ਪਰ ਵੇਖਣ ਵਾਲੀਆਂ ਵੱਖੋ ਵੱਖ। ਤ੍ਰਿਪਤਾ ਨੇ ਜਾਣਿਆ ਸੁੱਤ, ਕਾਲੂ ਨੇ ਜਾਣਿਆ ਪੁੱਤ, ਲਾਲੂ ਭਤੀਜਾ ਜਾਣਿਆ, ਬੂਲੇ ਜਾਣਿਓ ਇਹ ਜਵਾਈ, ਚੰਦੋ ਰਾਣੀ ਜਾਣੇ ਸਰਬੰਧੀ, ਜੈ ਰਾਮ ਸਾਲਾ ਜਾਣਿਆ, ਪਰ ਬੇਬੇ ਨਾਨਕੀ ਨੇ ਜਾਣਿਆ ਰੱਬ ਰੂਪ ਮੇਰੋ ਭਾਈ। ਸ੍ਰੀ ਚੰਦ ਲਕਸ਼ਮੀ ਦਾਸ ਇਹ ਜਾਣਤ ਨਿਜਬਾਬ ਕਰ, ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ। ਸ੍ਰੀ ਗੁਰੂ ਅੰਗਦ ਸਾਹਿਬ ਇਹ ਜਾਣਤ ਅਕਾਲ ਰੂਪ ਤੇ ਮੂਰਖੋ ਨੇ ਜਾਣਿਆ ਗੁਰੂ ਨਾਨਕ, ਜਿਨ੍ਹਾਂ ਨੂੰ ਭਾਵਨਾ ਦੀ ਰੋਸ਼ਨੀ ਦੀ, ਜਿਨ੍ਹਾਂ ਨੂੰ ਭਾਵਨਾ ਦੀ ਲਾਈਟ ਨਹੀਂ ਮਿਲੀ, ਉਹਨਾਂ ਨੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁਰਾਈ ਆ। ਭਾਵਨਾ ਸਭ ਤੋਂ ਵੱਡੀ ਚੀਜ਼। ਜਿਤਨੇ ਤੱਕ ਸਾਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਆਇਆ, ਉਤਨੇ ਤੱਕ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਗੁਰ। ਵਿਸ਼ਵਾਸ ਹੀ ਵੱਡੀ ਚੀਜ਼, ਵਿਸ਼ਵਾਸ ਹੀ ਸਭ ਤੋਂ ਵੱਡੀ ਚੀਜ਼। ਅਸੀਂ ਕਈ ਵਾਰੀ ਆ ਕੇ ਗੁਰਦੁਆਰੇ ਆ ਕੇ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕ,
ਮੱਥਾ ਟੇਕ ਕੇ ਵੀ ਸਾਨੂੰ ਪੂਰਨ ਵਿਸ਼ਵਾਸ ਨਹੀਂ ਆਉਂਦਾ। ਇਹ ਵਿਸ਼ਵਾਸ ਆ ਜਾਏ ਤਾਂ ਹੁਕਮ ਕਿਉਂ ਨਾ ਮੰਨੀਏ? ਹੁਕਮ ਨਹੀਂ ਮੰਨ, ਮੱਥਾ ਜ਼ਰੂਰ ਟੇਕਦੇ ਪਰ ਹੁਕਮ ਮੱਥਾ ਟੇਕੇ ਆ ਗੁਰੂ, ਮੱਥਾ ਤਾਂ ਤੇਰੇ ਅੱਗੇ ਟੇਕਾਂਗੇ ਪਰ ਤੇਰਾ ਹੁਕਮ ਨਹੀਂ ਮੰਨ। ਜੇ ਹੁਕਮ ਨਹੀਂ ਮੰਨਿਆ ਤਾਂ ਜੀਵਨ ਪ੍ਰਵਾਨ ਨਹੀਂ। ਜੇ ਮੱਥਾ ਟੇਕ ਦਿੱਤਾ ਫਿਰ ਪਿੱਛੇ ਕੀ ਰਹਿ ਗਿਆ? ਜੇ ਮੱਥਾ ਟੇਕਿਆ ਹੈ ਤਨ ਗੁਰੂ ਦਾ ਹੋ ਗਿਆ, ਫਿਰ ਜੋ ਗੁਰੂ ਕਾ ਹੁਕਮ ਹੈ ਠੀਕ। ਜੇ ਗੁਰੂ ਕਾ ਹੁਕਮ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਸਤਿ ਬਚੇ। ਇਹ ਨਹੀਂ

ਵੀ ਐਸਾ ਹੋਣਾ ਚਾਹੀਦਾ ਹੈ ਜਿਸ ਪਾਸੋਂ ਜਦੋਂ ਵੀ ਜ਼ਰੂਰਤ ਹੋਵੇ ਮੰਗਿਆ ਜਾਵੇ ਤੇ ਮਿਲ ਜਾਵੇ। ਉਹ ਸ਼ਾਹ ਕੈਸਾ ਕਿ ਜੋ ਜ਼ਰੂਰਤ ਦੇ ਸਮੇਂ ਕੰਮ ਨਾ ਆਵੇ। ਤੇ ਸਾਹਿਬ ਫਰਮਾਨ ਕਰਦੇ ਹਨ ਕਿ ਐਸਾ ਸ਼ਾਹ ਇੱਕੋ ਇੱਕ ਪਰਮਾਤਮਾ ਹੈ, ਜਦੋਂ ਵੀ ਉਸ ਪਾਸੋਂ ਮੰਗਿਆ ਜਾਵੇ ਉਹ ਮੰਗਾਂ ਪੂਰੀਆਂ ਕਰਦਾ ਹੈ। ਐਸੇ ਪਰਮਾਤਮਾ ਬਾਰੇ, ਐਸੇ ਸ਼ਾਹ ਬਾਰੇ ਸਾਹਿਬ ਫਰਮਾਨ ਕਰ ਰਹੇ ਹਨ।

apie gulvardinus savo dydį sifatyti. Jis sifat dėvičiai. Koji čiūtį vadėjai, ją kušamad nei. Jo inna patanė dėkėja, jo mėsūs kita, ko apne šabdaan dėvičiai. ਉਹਨਾਂ ਦੁਨੀਆਂ ਦੇ ਸਾਹਮਣੇ ਰੱਖਿਆ। ਇਹ ਪਾਠ ਬੜੇ ਵਿਦਵਾਨ ਸਨ, ਦੁਨੀਆਂ ਦਾ ਚੱਕਰ ਲਾਉਂਦੇ, ਕਈ ਜਗ੍ਹਾ ਫਿਰਦੇ ਫਰਾਂਦੇ। ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ, ਜੋ ਦੇਖਿਆ ਗੁਰੂ ਨਾਨਕ ਦੇ ਘਰ, ਮਹਿਸੂਸ ਕੀਤਾ, ਔਰ ਜੋ ਮਨ ਨੂੰ ਸ਼ਾਂਤੀ ਮਿਲੀ, ਜੋ ਆਦਰ ਮਿਲਿਆ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਪੱਟਾਂ ਨੇ ਆਪਣੇ ਸਵਈਆਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ। ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਕੁ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਭੱਟਾ ਨੇ ਕੀ ਦੇਖਿਆ ਔਰ ਕੀ ਕਿਹਾ, ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ। ਤੋ ਜਿਨ੍ਹਾਂ ਸੇਵਾ ਕੀਤੀ, ਜਿਨ੍ਹਾਂ ਹੁਕਮ ਮੰਨਿਆ, ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ। ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ। ਤੋ ਆਓ, ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ,

ਦਾ ਕੰਮ ਹੈ ਹੁਕਮ ਮੰਨਣਾ ਮਠਿਆਈ ਡਿੱਗੀ ਭਾਵੇਂ ਨਾ ਡਿੱਗੀ ਇਹ ਗੁਰੂ ਦੀਆਂ ਗੱਲਾਂ ਗੁਰੂ ਜਾਣ ਇਹ ਕੌਤਕ ਵਰਤੇ ਦੂਸਰਾ ਕੌਤਕ ਚਿੱਕੜ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥ ਦਾ ਗੜਵਾ ਲੋਟਾ ਸੁੱਟ ਦਿੱਤਾ ਪੁੱਤਰਾਂ ਨੂੰ ਕਿਹਾ ਬੇਟਾ ਚਿੱਕੜ ਦੇ ਵਿੱਚੋਂ ਲੋਟਾ ਕੱਢ ਲਿਆ ਪੁੱਤਰਾਂ ਨੇ ਕਿਹਾ ਸਾਡੇ ਸਾਹਮਣੇ ਸੁੱਟਿਆ ਹੁਣ ਕੱਢਣ ਦੀ ਕੀ ਲੋੜ ਹੈ ਭਾਈ ਲੈਣੇ ਨੂੰ ਕਿਹਾ ਭਾਈ ਲੈਣਾ ਜਦ ਚਿੱਕੜ ਦੇ ਵਿੱਚੋਂ ਲੋਟਾ ਕੱਢ ਕੇ ਬਾਹਰ ਲਿਆਏ ਕੱਪੜੇ ਚਿੱਕੜ ਨਾਲ ਭਰੇ ਹੋਏ ਨੇ ਭਾਈ ਲੈਣਾ ਸੇਵਾ ਔਰ ਹੁਕਮ ਦੋਨਾਂ ਗੱਲਾਂ ਨੂੰ ਮੁੱਖ ਰੱਖਿਆ ਤੇ ਕਿੱਥੇ ਜਾ ਪਹੁੰਚੇ ਉਹੀ ਧਰਮਸ਼ਾਲਾ ਜਿੱਥੇ ਕਦੀ ਆਪ ਦਰਸ਼ਨ ਕਰਨ ਆਏ ਸਨ ਜਿਸ ਸਿੰਘਾਸਣ ਤੇ ਗੁਰੂ ਨਾਨਕ ਨੂੰ ਪਹਿਲੀ ਵਾਰੀ ਦੇਖਿਆ ਸੀ ਅੱਜ ਉਸੇ ਸਿੰਘਾਸਣ ਤੇ ਗੁਰੂ ਨਾਨਕ ਨੇ ਭਾਈ ਲੈਣੇ ਨੂੰ ਬਿਠਾ ਦਿੱਤਾ ਔਰ ਆਪ ਭਾਈ ਲੈਣੇ ਦੀ ਪਰਿਕਰਮਾ ਕੀਤੀ ਗੁਰੂ ਨਾਨਕ ਨੇ ਆਪ ਹੁਣ ਭਾਈ ਲੈਣੇ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਲੈਣੇ ਨੂੰ ਹੁਣ ਗੁਰੂ ਅੰਗਦ ਬਣਾ ਦਿੱਤਾ ਕਹਿਣ ਲੱਗੇ ਲੈਣਾ ਪੁਰਖਾ ਤੂੰ ਹੁਣ ਅੰਗਦ ਬਣ ਗਿਆ ਆਪਣੇ ਅੰਗ ਨਾਲ ਲਗਾ ਕੇ ਗੁਰੂ ਨਾਨਕ ਨੇ ਭਾਈ ਲੈਣੇ ਨੂੰ ਗੁਰੂ ਅੰਗਦ ਬਣਾ ਦਿੱਤਾ ਉਹ ਜੋਤ ਰੂਪ ਗੁਰੂ ਨਾਨਕ ਜਿਹਨੂੰ ਦੁਨੀਆ ਨਮਸਕਾਰਾ ਕਰਦੀ ਹੈ ਇੱਕ ਸਿੱਖ ਨੇ ਸੇਵਾ ਕੀਤੀ ਇੱਕ ਸਿੱਖ ਨੇ ਹੁਕਮ ਮੰਨਿਆ ਤੇ ਗੁਰੂ ਨਾਨਕ ਨੇ ਆਪ ਉਹਨੂੰ ਮੱਥਾ ਟੇਕ ਕੇ ਗੁਰਗੱਦੀ ਦੇ ਕੇ ਗੁਰੂ ਅੰਗਦ ਬਣਾ ਦਿੱਤਾ ਜਿਹਨਾਂ ਸੇਵਾ ਕੀਤੀ ਉਹ ਸੇਵਕ ਤੋਂ ਗੁਰੂ ਬਣ ਗਏ ਪਰਮੇਸ਼ਰ ਦਾ ਰੂਪ ਹੋ ਗਏ ਭੱਟਾ ਨੇ ਲਿਖਿਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਗੁਰੂ ਨਾਨਕ ਨੇ ਕਿਰਪਾ ਕੀਤੀ ਤੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਦਿੱਤਾ ਪੁੱਤਰਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਿਨ੍ਹਾਂ ਹੁਕਮ ਨਹੀਂ ਮੰਨਿਆ ਜਿਨ੍ਹਾਂ ਸੇਵਾ ਨਾ

ಚಕ್ರದಾಸ್.

ਕੋਈ ਸੌਖੀ ਚੀਜ਼ ਮਿਲ ਜਾਏ, ਕੋਈ ਘਾਲਣਾ ਨਾ ਘਾਲਣੀ ਪਵੇ, ਇਸ ਤਰ੍ਹਾਂ ਨਹੀਂ। ਇਹ ਤੁਰਦੀ ਚੀਜ਼ ਇਲਾਹੀ ਦਾਤ ਜਿਹਨੂੰ ਲਿਖੀ ਉਸੇ ਨੂੰ ਮਿਲਣੀ।

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ੍ਹ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣੀ, ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ।

ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਲੜਕੇ ਦੇ ਨਾਲ ਵਿਆਹੇ ਹੋਏ ਸਨ। ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ, ਮੇਰੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਰਹਿੰਦੇ ਨੇ, ਮੈਂ ਆਪਦੇ ਨਾਲ ਜ਼ਰੂਰ ਚੱਲਾਂਗੀ, ਪਰ ਮੈਂ ਤਾਂ ਜਾ ਸਕਦੀ ਹਾਂ ਅਗਰ ਮੇਰੇ ਸੱਸ ਸਹੁਰਾ ਔਰ ਮੇਰੇ ਪਤੀ ਇਜਾਜ਼ਤ ਦੇਣ। ਸਾਧ ਸੰਗਤ, ਇੱਕ ਗੱਲ ਧਿਆਨ ਵਿੱਚ ਰੱਖਣੀ, ਅੱਜ ਕੱਲ੍ਹ ਘਰਾਂ ਵਿੱਚ ਕਲੇਸ਼ ਔਰ ਦੁੱਖ ਇਸੇ ਵਾਸਤੇ ਨੇ ਕਿ ਘਰਾਂ ਦੇ ਅਸੂਲ, ਘਰਾਂ ਦੇ ਨਿਯਮ ਖਤਮ ਹੋ ਰਹੇ। ਵੱਡਿਆਂ ਦੀ ਇੱਜ਼ਤ, ਵੱਡਿਆਂ ਦਾ ਆਦਰ ਕਰਨਾ, ਉਹਨਾਂ ਦਾ ਕਿਹਾ ਨਾ ਮੰਨਣਾ ਇਹ ਆਮ ਹੋ ਗਿਆ। ਹੁਣ ਇੱਥੇ ਦੇਖੋ, ਬੀਬੀ ਅਮਰੋ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਪਿਤਾ ਜੀ, ਜਦੋਂ ਤੱਕ ਸੱਸ ਸਹੁਰਾ ਇਜਾਜ਼ਤ ਨਾ ਦੇਣ, ਪਤੀ ਇਜਾਜ਼ਤ ਨਾ ਦੇਵੇ, ਮੈਂ ਪੇਕੇ ਘਰ ਕਿਸ ਤਰ੍ਹਾਂ ਜਾ ਸਕਦੀ ਹਾਂ।

भाई जेठा प्यार दे नाल घर वाले जेठा क्या करते सन। गुरु अमरदास जिन्हां ब्यासा दे किनारे गोविंदवाल शहर वसाया संगतां दे नाल भाई जेठा भी गोविंदवाल साहब आए सेवा करन लग पे। इतनी सेवा की थी, इतनी सेवा के गुरु अमरदास जी ने अपनी सुपुत्री पानी दा व्याह भाई जेठा रामदास जी दे नाल कर दिता। गुरु घर दे सेवक ही रहे, जवाइयां वाली प्रौणियां वाली आकड़ नहीं दसती। समा बीतदा रहा, गुरु अमरदास जी दे दो जवाई सन, एक रामा जी एक गुरु रामदास। गुरगद्दी देण दा समा आ रहा है, पर गुरगद्दी ए निजी जायदाद नहीं, इलाही दात है। एक दिन गुरु अमरदास ने रामा जी ते गुरु रामदास दोनों नु बुला के कहा, भाई दो थड़े बनाओ पर बहुत सोहने बनने चाहिए। सारा दिन ला के रामा जी अते गुरु रामदास ने बड़े सुंदर थड़े बनाए। शाम दे वेले गुरु अमरदास आए, थड़े देखे ते कहन लगे थड़े पसंद नहीं आए, ढा के दोबारा बनाओ। खड़े डा दे। दूसरे दिन फिर बड़ी मेहनत करके बड़े सुंदर खड़े बनाए। शाम गुरु अमरदास फिर आए, कहन लगे थड़े चंगे नहीं बने, ढा के फिर बनाओ। दूसरे दिन भी थड़े ढा के, तीसरे दिन फिर थड़े बनाए। तीसरे दिन गुरु अमरदास फिर आए ते कहन लगे थड़े अज भी ठीक नहीं बने, इन्हां नूं ढा के फिर बनाओ। तारामा जी खिज के कहन लगे, असां तां थड़े बड़े सुंदर बनाए बड़ी मेहनत दे नाल, पर आप जी नूं पसंद नहीं आंदे। आप जी दी उम्र वडेरी हो गई है, चंगी चीज भी चंगी नहीं लगती, मैं तो इस तो अच्छा होर नहीं बना सकता, यह कह के चले गए। ते जद गुरु अमरदास ने भाई जेठा रामदास नूं कहा, रामदास थड़ा तेरा भी ठीक नहीं बनया, टा के बनाओ। ता रामदास जी हाथ जोड़ के गल विच पल्ला पा के कहन लगे, दाता साड़ी मत बड़ी थोड़ी है, साड़ी समझ बड़ी छोटी है, सच्चे पातशाह हुणे ढा देंदा ए थड़ा, आप जी जिस तरह हुक्म करो उसे तरह फिर थड़ा बनावांगा, क्योंकि सेवक का काम है हुक्म मनना, जिस तरह हुक्म करो सेवा करांगा। यह है हुक्म मनना, सेवा करनी, हुक्म मनिया सेवा कीती, गुरु की खुशी मिली। तो हुण गुरु ने कितनी कृपा कीती, रामदास नूं उस सिंघासन ते बैठा दिता जिथे आप बैठा करदे सन। परिक्रमा कीती, हुण रामदास दे चरणा ते आप मत्था टेकिया ते रामदास नूं गुरु रामदास बना दिता। सेवा सिमरन और हुक्म मनन दा ए फल मिलिया कि रामदास गुरु रामदास बन गए, जिन्हां ने अमृतसर साहब शहर वसाया,
ਜਿੱਥੇ ਸਰੋਵਰ ਬਣਿਆ, ਹਰੀ ਮੰਦਰ ਬਣਿਆ, ਤੇ ਜਿਹੜਾ ਵੀ ਉੱਥੇ ਇਸ਼ਨਾਨ ਕਰਦਾ ਹੈ, ਜਦੋਂ ਵੀ ਉਹ ਗੱਲ ਕਹਿੰਦਾ ਹੈ, ਇਸ਼ਨਾਨ ਕਰਦਾ ਹੈ, ਤਾਂ ਉਹਦੇ ਮੂੰਹ ਤੋਂ ਆਪਣੇ ਆਪ ਹੀ ਨਿਕਲਦਾ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਪਰ ਇੱਕ ਗੱਲ ਕਹਿਦੇ ਆ, ਗੁਰੂ ਬਣ ਕੇ ਮਨ ਵਿੱਚ ਹੰਕਾਰ ਨਹੀਂ ਆਇਆ। ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ। ਗੁਰੂ ਰਾਮਦਾਸ ਜੀ ਦਾ ਦਾੜਾ ਬੜਾ ਲੰਮਾ ਸੀ ਤੇ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ ਇੰਨਾ ਲੰਮਾ ਦਾੜਾ, ਇੰਨੀ ਲੰਮੀ ਦਾੜੀ ਕਿਉਂ ਵਧਾਈ? ਹੋਰ ਕੋਈ ਹੁੰਦਾ ਉਹਦਾ ਜਵਾਬ ਕੁਝ ਹੋਰ ਹੁੰਦਾ, ਪਰ ਗੁਰੂ ਰਾਮਦਾਸ ਦਾ ਜਵਾਬ ਕੀ ਸੀ? ਇੱਕ ਹੱਥ ਦੇ ਨਾਲ ਆਪਣੀ ਦਾੜੀ ਫੜ ਲਈ, ਇੱਕ ਹੱਥ ਦੇ ਨਾਲ ਬਾਬਾ ਸ੍ਰੀ ਚੰਦ ਦੇ ਪੈਰ ਫੜ ਲਏ, ਆਪਣੀ ਦਾੜੀ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਪੈਰ ਝਾੜਨ ਲੱਗ ਪਏ ਗੁਰੂ ਰਾਮਦਾਸ। ਤੇ ਨਾਲੇ ਕਹਿੰਦੇ ਨੇ, ਬਾਬਾ ਜੀ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਇਹ ਦਾੜਾ ਵਧਾਇਆ ਹੋਇਆ। ਤਾਂ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ, ਅਗਰ ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤੇ ਅਸੀਂ ਗੁਰੂ ਨਾ ਬਣ ਜਾਂਦੇ। ਪਾਠ ਕਹਿ ਰਹੇ ਨੇ, ਐਸੇ ਗੁਰੂ ਕਿੱਥੇ ਮਿਲਣਗੇ, ਇਸੇ ਵਾਸਤੇ ਸਾਰੇ ਦਰ ਛੱਡ ਕੇ ਇਹਨਾਂ ਦੇ ਦਰ ਆ ਪਏ ਆ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦੀਓ। ਹੁਣ ਗੁਰੂ ਰਾਮਦਾਸ ਨੇ ਕਿਰਪਾ ਕੀਤੀ। ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਸਨ, ਵੱਡੇ ਬਾਬਾ ਪ੍ਰਿਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ ਤੇ ਤੀਸਰੇ ਅਰਜਨ ਦੇਵ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਰਜਨ ਸਾਹਿਬ ਕਹਿ ਕੇ ਯਾਦ ਕਰਦੇ। ਵੱਡੇ ਦੋਨੋਂ ਪੁੱਤਰ ਨਾ ਸੇਵਾ ਵੱਲ ਧਿਆਨ, ਨਾ ਹੁਕਮ ਮੰਨਣ ਵੱਲ, ਤੇ ਗੁਰੂ ਅਰਜਨ ਸਾਹਿਬ ਜੋ ਪਿਤਾ ਗੁਰੂ ਨੇ ਕਿਹਾ ਕਦੀ ਨਹੀਂ ਮੋੜਿਆ, ਔਰ ਆਗੇ ਆ ਸੇਵਾ ਦਾ ਸਦਕਾ ਇਹ ਗੁਰਗੱਦੀ, ਇਹ ਇਲਾਹੀ ਜੋਤ। ਹੁਣ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਅਰਜਨ ਸਾਹਿਬ ਨੂੰ ਬਖਸ਼ ਦਿੱਤੀ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਜੀ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਯਨ, ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨਯਣ। ਕਿ ਹੁਣ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਗੁਰਗੱਦੀ ਤੇ ਬੈਠੇ ਨੇ, ਜਿਹੜੇ ਪ੍ਰਮਾਣ ਪੁਰਖ ਨੇ। ਤੇ ਪਾਠ ਕਹਿੰਦਾ, ਅਗਰ ਦਰਸ਼ਨ ਕਰਨੇ ਨੇ ਇਹ ਨਾਖਾਂ ਦੇ ਨਾਲ ਤਾਂ ਗੁਰੂ ਅਰਜਨ ਦੇ ਕਰੋ, ਕਿਉਂਕਿ ਦਰਸ਼ਨ ਕੀਤੇ ਆ ਜਨਮ ਮਰਨ ਸੌਰ ਜਾਂਦਾ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਘਟੀਏ। ਇਸ ਬਾਣੀ ਇਤਿਹਾਸ ਤੋਂ ਆਪਾਂ ਇਹ ਸਿੱਖਿਆ ਲੈਣੀ, ਆਪਣੇ ਗੁਰੂ ਦਾ ਹੁਕਮ ਮੰਨਣਾ, ਸੇਵਾ ਕਰਨੀ, ਸਿਮਰਨ ਕਰਨਾ, ਆਪਣੇ ਘਰ ਵਿੱਚ ਆਪਣੇ ਮਾਂ ਬਾਪ ਵੱਡਿਆਂ ਦਾ ਕਿਹਾ ਮੰਨਣਾ, ਉਹਨਾਂ ਦਾ ਆਦਰ ਕਰਨਾ, ਉਹਨਾਂ ਦੀ ਆਗਿਆ ਵਿੱਚ ਚੱਲਣਾ ਨਿਹਾਇਤ ਜ਼ਰੂਰੀ ਹੈ। ਕਿਉਂਕਿ ਕਹਿੰਦੇ ਨੇ, ਜਿਹਨੇ ਮਾਂ ਬਾਪ ਦੀ ਸੇਵਾ ਨਹੀਂ ਕੀਤੀ, ਉਹ ਕਿਤਨਾ ਵੀ ਦਾਨ ਪੁੰਨ ਕਰੇ, ਉਹ ਕਿਤਨਾ ਵੀ ਤੀਰਥਾਂ ਤੇ ਜਾਵੇ, ਉਹ ਕਦੀ ਸਫਲ ਨਹੀਂ ਹੁੰਦਾ। ਮਾਂ ਬਾਪ ਦੀ ਸੇਵਾ ਕੀਤੀ, ਸਮਝੋ ਰੱਬ

ਹੱਥ ਸਟੰਪ ਪਸਾਰ ਮੋਹਲਤ ਪੁੰਨੀ ਚੱਲਣਾ।